ਅਕਾਲ ਪੁਰਖ ਆਪ ਆ ਜਾਏ ਉੱਥੇ ਦੁੱਖ ਕਿੱਥੇ ਰਹਿੰਦਾ। ਅਕਾਲ ਪੁਰਖ ਨੇ ਮਿਹਰ ਦੀ ਨਦਰ ਕੀਤੀ, ਰਾਜੇ ਦਾ ਦੁੱਖ ਨਿਵਰਤ ਹੋ ਗਿਆ। ਫਿਰ ਸੰਤ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਰਾਤ ਬੀਤੀ ਦਿਨ ਚੜਿਆ, ਦੀਵਾਨ ਦੀ ਸਮਾਪਤੀ ਹੋਈ, ਸੰਤਾਂ ਨੂੰ ਵਿਦਿਆ ਕਰਕੇ ਤੁਰ ਪਿਆ ਰਾਜ ਦੁਆਰ ਅਲ। ਜਦੋਂ ਰਾਜ ਦੁਆਰੇ ਪਹੁੰਚਿਆ, ਦੂਰੋਂ ਰਾਣੀ ਸੱਦ ਕੇ, ਰਾਣੀ ਆਵਾਜ਼ ਮਾਰੀ, ਰਾਜ ਸੈਨ ਜਲਦੀ ਆ। ਜਿਸ ਵੇਲੇ ਸੈਨ ਨੂੰ ਬੁਲਾਇਆ, ਹੁਣ ਸੈਨ ਕਹਿੰਦਾ ਰਾਜਨ ਸਾਰੀ ਰਾਤ ਨਹੀਂ ਸੁੱਤਾ ਹੋਣਾ, ਕਿਉਂਕਿ ਰਾਜਨ ਨੂੰ ਰੋਗ ਹੈ। ਜਦ ਤੱਕ ਮੈਂ ਮੁੱਠੀ ਚਾਪੀ ਨਾ ਕਰਾਂ, ਸੇਵਾ ਨਾ ਕਰਾਂ, ਉਹਨੂੰ ਨੀਂਦਰ ਨਹੀਂ ਪੈਂਦੀ। ਹੋ ਸਕਦਾ ਗੁੱਸੇ ਵਿੱਚ ਕੋਈ ਸਦਾ ਦੇਵੇ। ਜਿਸ ਵੇਲੇ ਨੇੜੇ ਆਇਆ ਨਾ, ਤੇ ਰਾਜਾ ਐਨ ਅਰੋਗ ਬੈਠਾ ਹੋਇਆ, ਇਤਨੀ ਖੁਸ਼ੀ ਤੇ ਪ੍ਰਸੰਨਤਾ ਵਿੱਚ। ਕਹਿੰਦੇ ਨੇ ਗਲੋਂ ਕੁਆਏ ਖੋਲ ਪਹਿਨਾਈ, ਆਪਣੀ ਰਾਜਿਆਂ ਵਾਲੀ ਪੁਸ਼ਾਕ ਉਤਾਰ ਕੇ ਸੈਨ ਨੂੰ ਪਵਾ ਕੇ ਤਖ਼ਤ ਤੇ ਬਿਠਾ ਦਿੱਤਾ। ਸੈਨ ਤੂੰ ਅੱਜ ਤੋਂ ਰਾਜਾ ਤੇ ਮੈਂ ਤੇਰਾ ਨੌਕਰ। ਹੁਣ ਸੈਨ ਹੈਰਾਨ ਹੈ, ਦੇਖੋ ਨਿਮਾਣਿਆਂ ਨੂੰ ਮਾਣ ਕਿਵੇਂ ਮਿਲਦਾ, ਪਰ ਮਿਲਿਆ ਬੰਦਗੀ ਦੇ ਸਦਕੇ, ਇੱਕ ਰਾਤ ਕੀਰਤਨ ਬੈਠ ਤੇ ਸਦਕੇ। ਤੇ ਕਹਿੰਦੇ ਨੇ ਜਿਸ ਵੇਲੇ ਸੈਨ ਨੇ ਇਸ ਗੱਲ ਨੂੰ ਵੇਖਿਆ ਤੇ ਕਹਿਣ ਲੱਗਾ, ਰਾਜਨ ਕੀ ਗੱਲ ਹੈ, ਤੂੰ ਐਸਾ ਕਿਉਂ ਕਰ ਰਹੇ, ਆਪਣੀ ਪੁਸ਼ਾਕ ਮੈਨੂੰ ਪਹਿਨਾ ਕੇ ਤੇ ਤਖ਼ਤ ਤੇ ਬਿਠਾ ਰਹੇ ਹੈ, ਕੀ ਗੱਲ ਹੈ। ਕਹਿਣ ਲੱਗਾ ਅੱਜ ਰਾਤ ਸੇਵਾ ਤੋਂ ਖੁਸ਼ ਹੋ ਕੇ ਇਹ ਮੈਂ ਸਭ ਕੁਝ ਤੈਨੂੰ ਦੇ ਰਿਹਾ, ਕਿਉਂਕਿ ਜਿਹੜਾ ਮੇਰਾ ਰੋਗ ਸੀ ਉਹ ਨਿਵਰਤ ਹੋ ਗਿਆ। ਤੇ ਸੈਨ ਕਹਿੰਦਾ, ਰਾਜਨ ਅੱਜ ਰਾਤ ਤੇ ਮੈਂ ਨੌਕਰੀ ਤੇ ਨਹੀਂ ਆਇਆ, ਤੇਰੀ ਡਿਊਟੀ ਕਰਨੀ ਨਹੀਂ ਆਇਆ। ਕਹਿਣ ਲੱਗਾ, ਨਹੀਂ, ਮੇਰੀਆਂ ਅੱਖਾਂ ਧੋਖਾ ਨਹੀਂ ਖਾ ਸਕਦੀਆਂ, ਮੈਂ ਤੈਨੂੰ ਆਪ ਆਉਂਦਿਆਂ ਵੇਖਿਆ, ਪਰ ਅੱਜ ਰਾਤ ਦੀ ਸੇਵਾ ਨਾਲ ਮੇਰਾ ਰੋਗ ਦੂਰ ਹੋ ਗਿਆ। ਹੁਣ ਸੈਨ ਕਹਿੰਦਾ, ਵਾਹ ਅਕਾਲ ਪੁਰਖ, ਤੂੰ ਕੈਸਾ ਹੈ, ਬਸ ਇਤਨਾ ਵੇਖਿਆ ਕਿ ਮੈਂ ਤੇਰੀ ਡਿਊਟੀ ਦੇ ਰਿਹਾ ਤੇ ਤੂੰ ਮੇਰਾ ਰੂਪ ਲੈ ਕੇ ਮੇਰੀ ਡਿਊਟੀ ਦੇਣ ਆ ਗਿਆ। ਕੈਸੀ ਬਾਤ ਹੈ, ਕਿਤੇ ਅਸੀਂ ਵੀ ਪਰਮਾਤਮਾ ਨਾਲ ਜੁੜ ਕੇ ਪਰਮਾਤਮਾ ਦੀ ਡਿਊਟੀ ਨਿਭਾਈਏ, ਉਹ ਮਾਲਕ ਵੀ ਸਾਡੀਆਂ ਡਿਊਟੀਆਂ ਦੇਵੇਗਾ। ਬਿਲਕੁਲ ਐਸਾ ਹੁੰਦਾ ਹੈ। ਕਹਿੰਦੇ ਨੇ ਅੱਜ ਇਸ ਗੱਲ ਨੂੰ ਵੇਖ ਕੇ ਹੈਰਾਨ ਹੋਇਆ, ਦੂਰੋਂ ਰਾਣੇ ਸੱਦ ਕੇ ਗਲੋ ਕੁਆਏ ਖੋਲ ਪਹਿਨਾਈ, ਬਸ ਕੀਤਾ ਹਾਂ ਤੁਦ ਅੱਜ ਬੋਲੇ ਰਾਧਾ ਸੁਣੇ ਲੁਕਾਈ, ਪ੍ਰਗਟ ਪਈ ਭਗਤ ਵਡਿਆਈ। ਇਹ ਵਡਿਆਈ ਭਗਤ ਨੂੰ ਮਿਲੀ ਹੈ। ਤੇ ਸਾਧ ਸੰਗਤ, ਸਤਿਗੁਰੂ ਜੀ ਨੇ ਬਾਣੀ ਵਿੱਚ ਉਪਦੇਸ਼ ਦਿੱਤਾ, ਸਹਿਣ ਨਾਈ ਬੁਤਕਾਰੀਆ ਓਏ ਕਰ ਕਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਵੀ ਗਣਿਆ। ਅੰਤ ਵੀ ਸਤਿਗੁਰੂ ਜੀ ਕਹਿੰਦੇ ਨੇ ਇਹ

ਇਹਨਾਂ ਭਗਤਾਂ ਦੀ ਗਾਥਾ ਸੁਣ ਕੇ, ਇਹਨਾਂ ਦਾ ਨਾਮ ਸੁਣ ਕੇ, ਇਹ ਬਿਦ ਸੁਣ ਕੇ ਜਾਤਰੋ ਉੱਠ ਭਗਤੀ ਲੱਗਾ। ਇਹ ਵੀ ਉੱਠ ਕੇ ਭਗਤੀ ਵਿੱਚ ਲੱਗ ਗਿਆ। ਹੁਣ ਭਗਤੀ ਦਾ ਸਦਕਾ ਮਿਲਿਆ ਕੀ? ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜਪਾਗਾ। ਧੰਨੇ ਨੂੰ ਵੀ ਰੱਬ ਮਿਲ ਗਿਆ, ਧੰਨੇ ਨੇ ਵੀ ਰੱਬ ਨੂੰ ਪਾ ਲਿਆ, ਪਰ ਪਾਇਆ ਕਿਵੇਂ? ਇਹਨਾਂ ਭਗਤਾਂ ਨੂੰ ਸੁਣ ਕੇ, ਇਹਨਾਂ ਦੀ ਮਿਹਨਤ ਦਾ ਸਦਕਾ ਉਹਨੂੰ ਇਹ ਉਤਸ਼ਾਹ ਮਿਲਿਆ। ਇਸ ਲਈ ਭਾਈ ਆਓ, ਜੇ ਕੋਈ ਬੰਦਗੀ ਕਰਦਾ ਹੋਵੇ ਉਸ ਵੱਲ ਵੇਖ ਕੇ ਆਪਣੇ ਆਪ ਨੂੰ ਬੰਦਗੀ ਵੱਲ ਲਾਣਾ ਚਾਹੀਦਾ ਹੈ। ਜੇ ਕੋਈ ਸਤ ਸੰਗਤ ਵਿੱਚ ਜਾਂਦਾ ਹੋਵੇ ਉਹਦੇ ਵੱਲ ਵੇਖ ਕੇ ਆਪ ਵੀ ਸਤ ਸੰਗਤ ਵਿੱਚ ਜਾਣਾ ਚਾਹੀਦਾ ਹੈ, ਕਿਉਂਕਿ ਉੱਥੋਂ ਹੀ ਪ੍ਰੇਰਣਾ ਮਿਲਦੀ ਹੈ। ਤੇ ਜਿਸ ਵੇਲੇ ਪ੍ਰੇਰਣਾ ਮਿਲ ਜਾਵੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਇਹ ਨਿਮਾਣਿਆਂ ਨੂੰ ਮਾਣ ਇਸ ਲਈ ਮਿਲਿਆ ਕਿਉਂਕਿ ਇਹਨਾਂ ਨੇ ਆਪਣਾ ਆਪ ਗੁਰੂ ਦੇ ਅਰਪਣ ਕੀਤਾ, ਆਪਣਾ ਪਰਮਾਤਮਾ ਦੇ ਅਰਪਣ ਕੀਤਾ। ਤੇ ਜਿਹੜਾ ਆਪਣਾ ਪਰਮਾਤਮਾ ਦੇ ਅਰਪਣ ਕਰ ਦਿੰਦਾ ਹੈ, ਸਤਿਗੁਰ ਕਹਿੰਦੇ ਨੇ ਉਹ ਮਾਲਕ ਉਹਨਾਂ ਨੂੰ ਮਾਣ ਦਿੰਦਾ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਇੰਦ, ਤੇਰੀ ਕੁਦਰਤ ਕੋ ਕੁਰਬਾਨ। ਤੇ ਸਾਧ ਸੰਗਤ ਦੇਖੋ, ਗੁਰੂ ਨਾਨਕ ਸਾਹਿਬ ਜੀ ਨੇ ਜੇ ਨੀਵਿਆਂ ਨੂੰ ਮਾਣ ਦਿੱਤਾ ਹੈ, ਗੁਰੂ ਅਰਜਨ ਸਾਹਿਬ ਨੇ ਇਹਨਾਂ ਭਗਤਾਂ ਨੂੰ ਮਾਣ ਦਿੱਤਾ ਹੈ, ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਮੁਖਾਰਬਿੰਦ ਤੋਂ ਇਹ ਗੱਲ ਆਖੀ, ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਮੈਂ ਨਾ ਗਰੀਬਾਂ ਸਿੱਖਾਂ ਨੂੰ ਇਹ ਪਾਤਸ਼ਾਹੀਆਂ ਦੇਣਾ ਚਾਹੁੰਦਾ, ਇਹ ਯਾਦ ਕਰਨ ਕਿ ਸਾਡਾ ਗੁਰੂ ਕੋਈ ਹੋਇਆ, ਤੇ ਸਾਡਾ ਗੁਰੂ ਕੈਸਾ ਹੈ? ਸ਼ਾਹੀ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ। ਆਓ ਭਾਈ, ਤੁਸੀਂ ਸ਼ਹਿਨ ਸ਼ਾਹ ਦੇ ਪੁੱਤਰ ਹੋ, ਤੇ ਸ਼ਹਿਨ ਸ਼ਾਹ ਦੇ ਪੁੱਤਰ ਅਸੀਂ ਉਹਦੇ ਦਰ ਤੇ ਆ ਕੇ ਨਿਮਾਣੇ ਬਣ ਕੇ ਡਿੱਗੀਏ, ਨਿਮਰਤਾ ਨਾਲ ਆਈਏ। ਤੇ ਜਿਹੜਾ ਨਿਮਾਣਾ ਬਣ ਕੇ ਆਏਗਾ ਗੁਰੂ ਦੇ ਦਰ ਤੋਂ ਉਹਨੂੰ ਮਾਣ ਪ੍ਰਾਪਤ ਹੋਵੇਗਾ। ਤੇ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਦੇ ਹਾਂ, ਨਿਮਾਣਾ ਬਣਨਾ ਗੁਰੂ ਦਾ ਮਾਣ ਕਰਨਾ, ਗੁਰੂ ਦਾ ਸਤਿਕਾਰ ਕਰਨਾ। ਤੇ ਜਿਹੜਾ ਗੁਰੂ ਦਾ ਸਤਿਕਾਰ ਕਰਦਾ ਉਹਦਾ ਸਤਿਕਾਰ ਹੁੰਦਾ। ਅੱਜ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਹੈ, ਧਿਆਨ ਨਾਲ ਸੁਣਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਬਾਰੇ ਅਸੀਂ ਕਹਿੰਦੇ ਹਾਂ ਸੱਜਣ ਸੱਚਾ ਪਾਤਸ਼ਾਹ, ਸ਼ਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸਾ। ਜਿਹਦੇ ਪਾਸ ਬੈਠੇ ਸੀ ਸੋਹਣੇ ਲੱਗਣੇ ਆ, ਸਾਡਾ ਇਹ ਵਿਸਾ ਹੈ। ਸਾਧ ਸੰਗਤ ਤੋਂ ਬਾਹਰ ਚਲੇ ਜਾਈਏ ਕੋਈ ਵਿਸਾ ਨਹੀਂ, ਪਰ ਗੁਰੂ ਨੂੰ ਹਾਜ਼ਰ ਨਾਜ਼ਰ ਜੇ ਸਮਝਦੇ ਹੋ ਤੇ ਆਓ ਗੁਰੂ ਦਾ ਸਤਿਕਾਰ ਕਰੀਏ। ਬੇਨਤੀ ਸਿਰਫ ਇਤਨੀ ਹੈ ਕਿ ਤੁਸੀਂ ਕੋਈ ਵੀ ਦਰਬਾਰ ਵੇਖਦੇ ਹੋ ਰਾਜੇ ਦਾ, ਪਬਲਿਕ ਪਹਿਲੇ ਆਉਂਦੀ ਹੈ, ਪ੍ਰਜਾ ਪਹਿਲੇ ਆ ਕੇ ਬੈਠਦੀ ਹੈ, ਮੰਤਰੀ ਵਜ਼ੀਰ ਪਹਿਲੇ ਆ ਕੇ ਬੈਠਦੇ ਨੇ, ਰਾਜਾ ਬਾਅਦ ਵਿੱਚ ਆਉਂਦਾ। ਤੇ ਜਿਸ ਵੇਲੇ ਰਾਜਾ ਆਉਂਦਾ ਸਾਰੇ ਖੜੇ ਹੋ ਜਾਂਦੇ ਨੇ, ਜਦ ਤੱਕ ਰਾਜਾ ਨਾ ਬੈਠੇ ਪ੍ਰਜਾ ਕੋਈ ਨਹੀਂ ਬੈਂਦੀ। ਦੂਰ ਨਾ ਜਾਈਏ, ਅਦਾਲਤ ਵਿੱਚ ਵੇਖੋ, ਵਕੀਲ ਪਬਲਿਕ ਪਹਿਲੇ ਆ ਕੇ ਬੈਠਦੀ ਹੈ, ਜੱਜ ਬਾਅਦ ਵਿੱਚ ਆ ਕੇ ਬੈਠਦਾ। ਤੇ ਜਦੋਂ ਜੱਜ ਬੈਠੇ ਤੇ ਫਿਰ ਉਜਾਸ ਦੇਵੇ ਤੇ ਬੈਠੀ ਦੇ, ਤੇ ਸਾਧ ਸੰਗਤ ਉਹਦੇ ਉੱਠ ਜਾਣ ਤੋਂ ਬਾਅਦ ਹੀ ਅਸੀਂ ਆਉਂਦੇ। ਤੇ ਕਮਾਲ ਦੀ ਗੱਲ ਹੈ, ਸਾਡਾ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਤੇ ਉਹਨਾਂ ਦੀ ਸੇਵਾ ਵੀ ਨਹੀਂ ਹੁੰਦੀ, ਅਸੀਂ ਪ੍ਰਸ਼ਾਦ ਲੈ ਕੇ ਭੱਜਣ ਦੀ ਕਰਨੇ ਆ। ਬਹੁਤਾ ਸਮਾਂ ਨਹੀਂ ਲੱਗਦਾ, ਸਮਾਂ ਥੋੜਾ ਹੀ ਲੱਗਦਾ। ਤੇ ਸਮੇਂ ਨੂੰ ਅਡਜਸਟਮੈਂਟ ਵਿੱਚ ਕਿਵੇਂ ਲਿਆਉਣਾ ਹੈ ਭਾਈ? ਜਿਸ ਵੇਲੇ ਅਨਾਉਂਸਮੈਂਟ ਹੁੰਦੀ ਹੋਵੇ ਉਦੋਂ ਪ੍ਰਸ਼ਾਦ ਆਰੰਭ ਹੋ ਜਾਏ, ਜਦੋਂ ਪ੍ਰਸ਼ਾਦ ਦੀ ਆਰੰਭਤਾ ਹੋ ਜਾਏ, ਪ੍ਰਸ਼ਾਦ ਵੰਡਿਆ ਜਾ ਰਿਹਾ ਹੋਵੇ, ਅਨਾਉਂਸਮੈਂਟ ਸਮਾਪਤੀ ਹੋਵੇ ਤੇ ਸੋਹਲੇ ਜੀ ਦਾ ਪਾਠ ਸ਼ੁਰੂ ਹੋ ਜਾਏ। ਸੋਹਲੇ ਜੀ ਦਾ ਪਾਠ ਹੁੰਦਿਆਂ ਤਦ ਤੱਕ ਪ੍ਰਸ਼ਾਦ ਵੀ ਵਰਤ ਜਾਏਗਾ, ਉਸ ਤੋਂ ਬਾਅਦ ਨਾਲੇ ਹੀ ਅਰਦਾਸ ਹੋਣ ਤੋਂ ਬਾਅਦ ਉਹ ਭਾਈ ਸਤਿਗੁਰੂ ਨੂੰ ਸੁਖ ਆਸਨ ਤੇ ਪਹੁੰਚਾ ਕੇ ਗੁਰੂ ਦੀ ਨਿੱਘੀ ਵਿਦਾਇਗੀ ਲੈ ਕੇ ਫਿਰ ਘਰਾਂ ਨੂੰ ਮੁੜੀਏ। ਬਹੁਤਾ ਸਮਾਂ ਨਹੀਂ ਲੱਗਣਾ, ਲੱਗਣੇ ਦੋ ਚਾਰ ਹੀ ਮਿੰਟ ਨੇ। ਇਹ ਸਾਡੇ ਮਨ ਦਾ ਇੱਕ ਕਾਲ ਹੈ ਕਿ ਜਲਦੀ ਜਲਦੀ ਕਰ ਲਓ ਤੇ ਜਲਦੀ ਚਲੇ ਜਾਈਏ। ਨਾ ਭਾਈ, ਮੈਂ ਬੇਨਤੀ ਕਰਾਂਗਾ, ਜਿਨ੍ਹਾਂ ਜਾਣਾ ਹੈ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ, ਤੇ ਜਿਨ੍ਹਾਂ ਨੇ ਗੁਰੂ ਦਾ ਸਤਿਕਾਰ ਕਰਨਾ ਉਹ ਭਾਈ ਅੱਜ ਵੇਖਣਾ ਕਿ ਕਿਹਦੇ ਕਿਹਦੇ ਮਨ ਅੰਦਰ ਗੁਰੂ ਦਾ ਇਹ ਪ੍ਰੇਮ ਜਾਗਦਾ। ਜਿਹਦੇ ਮਨ ਅੰਦਰ ਪ੍ਰੇਮ ਹੈ ਭਾਈ, ਮਾਣ ਉਸੇ ਨੂੰ ਮਿਲਣਾ। ਕਰੋ ਇਸਨਾਨ ਪਵਿੱਤਰ, ਸਾਰੇ ਆਖੋ ਜੀ।

ਬੜੇ ਬੜੇ ਵੱਡੇ ਮਹਿਲ ਨੇ ਪਰ ਇਹਨਾਂ ਮਹਿਲਾਂ ਦੇ ਵਿੱਚ ਰਹਿੰਦਾ ਕੌਣ ਹੈ ਸਿਰਫ ਉਸ ਪਰਮੇਸ਼ਰ ਦੇ ਪਿਆਰੇ ਰਹਿੰਦੇ ਨੇ

ਇੱਥੇ ਹੋਰ ਕੋਈ ਨਹੀਂ ਆ ਸਕਦਾ। ਮਹਿਲ ਵੀ ਐਸੇ ਜਿਹੋ ਜਿਹਾ ਚਿੱਤ ਕਰੋ ਵੈਸਾ ਮਹਿਲ ਉਸਰ ਜਾਂਦਾ। ਫੁੱਲ ਵੀ ਲੱਗੇ ਨੇ, ਫੁਹਾਰੇ ਵੀ ਨੇ, ਫੁੱਲ ਤੋੜ ਲਓ ਉਹਦੀ ਜਗ੍ਹਾ ਦੂਸਰਾ ਫੁੱਲ ਆ ਜਾਏਗਾ, ਕਿਉਂਕਿ ਇੱਥੇ ਮੌਤ ਨਹੀਂ। ਇਸ ਸ਼ਹਿਰ ਬਾਰੇ ਭਗਤ ਰਵਿਦਾਸ ਜੀ ਆਪਾਂ ਨੂੰ ਕੁਝ ਗਿਆਨ ਕਰਵਾਉਂਦੇ ਨੇ ਕਿ ਇਹ

ਕਹਿੰਦੇ ਨੇ ਮੈਨੂੰ ਤੇ ਇਹ ਵਤਨ ਮਿਲ ਗਿਆ, ਇਹਦੇ ਵਿੱਚ ਜਗ੍ਹਾ ਮਿਲ ਗਈ ਹੈ, ਇਸ ਸ਼ਹਿਰ ਦੇ ਵਿੱਚ ਹਮੇਸ਼ਾ ਹੀ ਖੈਰ ਹੈ, ਕੋਈ ਦੁੱਖ ਤਕਲੀਫ

ਅਸੀਂ ਦਾਖਲ ਹੋਏ ਹਾਂ। ਤੁਰਦੇ ਤੁਰਦੇ ਇੱਕ ਮਹਿਲ ਦੇ ਅੱਗੇ ਜਾ ਕੇ ਖਲੋ ਗਏ ਹਾਂ ਜਿਹਦੇ ਦਰਵਾਜ਼ੇ ਬੰਦ ਨੇ। ਮਾਨੋ ਹੀਰੇ ਜਵਾਹਰਾਤਾਂ ਨਾਲੋਂ ਵੀ ਸੂਖਸ਼ਮ ਸ਼ੈ ਦਾ ਇਹ ਮਹਿਲ ਬਣਿਆ। ਇਸ ਮਹਿਲ ਦੀਆਂ ਕੰਧਾਂ ਇੰਨੀਆਂ ਪਾਰਦਰਸ਼ਕ ਨੇ, ਮਹਿਲ ਦੇ ਅੰਦਰ ਦੀ ਰੌਸ਼ਨੀ ਕੰਧਾਂ ਦੇ ਵਿੱਚੋਂ ਬਾਹਰ ਆ ਕੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਬੈਠੇ ਜੀਵਾਂ ਨੂੰ ਜੀਵਨ ਦਾਨ ਦੇ ਰਹੀ ਹੈ। ਪਰ ਦਰਵਾਜ਼ਾ ਬੰਦ ਹੈ। ਤੇਜਸਵੀ ਪੁਰਸ਼ ਦੇ ਨਾਲ ਅਸੀਂ ਵੀ ਮਹਿਲ ਦੇ ਦਰਵਾਜ਼ੇ ਦੇ ਅੱਗੇ ਜਾ ਕੇ ਖਲੋ ਗਏ ਹਾਂ। ਤੇਜਸਵੀ ਪੁਰਸ਼ ਨੇ ਹੱਥ ਜੋੜੇ ਨੇ, ਅਸਾਂ ਵੀ ਜੋੜੇ, ਤੇ ਦਰਸ਼ਨਾਂ ਵਾਸਤੇ

ਦਰਵਾਜ਼ਾ ਖੁੱਲਿਆ ਤੇਜਸਵੀ ਪੁਰਸ਼ ਦੇ ਨਾਲ ਅਸੀਂ ਵੀ ਮਹਿਲ ਦੇ ਵਿੱਚ ਦਾਖਲ ਹੋਏ ਹਾਂ। ਕੁਝ ਆਤਮਕ ਮੰਡਲਾਂ ਵਾਲੇ ਲੋਕ ਬੈਠੇ ਨੇ, ਇੱਕ ਤਖ਼ਤ ਪੋਸ਼ ਹੈ, ਉਸ ਮਹਿਲ ਦਾ ਫਰਸ਼ ਮਾਨੋ ਹਜ਼ਾਰਾਂ ਤਾਰੇ ਜੜੇ ਹੋਏ ਨੇ, ਛੱਤ ਮਾਨੋ ਲੱਖਾਂ ਹੀ ਚੰਦਰਮਾ ਜੜੇ ਹੋਏ ਨੇ, ਤਖ਼ਤ ਪੋਸ਼ ਵੀ ਸੂਖਸ਼ਮ ਸ਼ੈ ਦਾ ਬਣੇ ਹੈ। ਇਸ ਤਖ਼ਤ ਪੋਸ਼ ਤੇ ਇੱਕ ਦਿਵ ਮੂਰਤੀ ਬਿਰਾਜਮਾਨ ਹੈ, ਜਿਹਦੇ ਵਿੱਚੋਂ ਕਰੋੜਾਂ ਸੂਰਜਾਂ ਦੀ ਰੋਸ਼ਨੀ ਨਿਕਲ ਰਹੀ, ਪਰ ਇਹ ਰੋਸ਼ਨੀ ਗਰਮੀ ਨਹੀਂ ਦਿੰਦੀ, ਜੀਵਨ ਦਾਨ ਦਿੰਦੀ। ਉਹ ਦਿਵ ਮੂਰਤੀ ਜਿਹਦਾ ਕੋਈ ਅੰਗ ਨਹੀਂ, ਕੋਈ ਰੰਗ ਨਹੀਂ, ਪਰ ਫਿਰ ਵੀ ਸਭ ਕੁਝ ਹੈ, ਤੇਜਸਵੀ ਪੁਰਸ਼ ਦੇ ਨਾਲ ਦਿਵ ਮੂਰਤੀ ਦੇ ਸਾਹਮਣੇ ਅਸੀਂ ਵੀ ਹੋਏ ਹਾਂ। ਤੇਜਸਵੀ ਪੁਰਸ਼ ਨੇ ਸਿਰ ਝੁਕਾਇਆ, ਦਿਵ ਮੂਰਤੀ ਵਿੱਚੋਂ ਆਵਾਜ਼ ਆਈ, ਹੇ ਪਿਆਰੇ, ਨੌ ਜਾਮੀ ਧਾਰ ਕੇ ਔਰ ਅਨੇਕ ਕਸ਼ਟ ਸਹਾਰ ਕੇ, ਜੋ ਤੈਂ ਦੁਖੀ ਸ੍ਰਿਸ਼ਟੀ ਪਰ ਪਰਉਪਕਾਰ ਕੀਤਾ, ਮੇਰੀ ਪ੍ਰਸੰਨਤਾ ਦਾ ਕਾਰਨ ਬਣਿਆ। ਹੇ ਪਿਆਰੇ, ਤੂੰ ਹੁਣ ਮਾਤ ਲੋਕ ਵਿੱਚ ਜਾ। ਦੇਵ ਮੂਰਤੀ ਕੌਣ ਹੈ? ਜਿਹਨੂੰ ਆਪਾਂ ਅਕਾਲ ਪੁਰਖ ਕਹਿੰਦੇ ਹਾਂ, ਤੇਜਸਵੀ ਪੁਰਸ਼, ਦੁਸ਼ਟ ਦਮਨ ਕਲਗੀਧਰ ਪਾਤਸ਼ਾਹ। ਜਦੋਂ ਇਹ ਕਿਹਾ, ਐ ਦੁਸ਼ਟ ਦਮਨ, ਐ ਪਿਆਰੇ, ਤੂੰ ਹੁਣ ਮਾਤ ਲੋਕ ਵਿੱਚ ਜਾ, ਤੇ ਕਲਗੀਧਰ ਪਾਤਸ਼ਾਹ ਆਪ ਕਹਿੰਦੇ ਨੇ ਕਿ ਉਸ ਵਕਤ ਇਹ ਹੁਕਮ ਸੁਣ ਕੇ ਤੇ ਸਾਡਾ ਮਨ ਜਿਹੜਾ ਸੀ ਉਹ ਮਾਤ ਲੋਕ ਵਿੱਚ ਆਉਣ ਨੂੰ ਮੰਨਿਆ ਨਹੀਂ, ਜਿਹਾ ਕਿ ਆਪ ਸਾਹਿਬ ਜੀ ਲਿਖਦੇ ਨੇ।

ਹੈ ਪੁੱਛੇ ਕਿ ਤੁਸੀਂ ਅਵਤਾਰ ਕਿਉਂ ਲਿਆ ਤਾਂ ਕਿਹਾ ਮੈਂ ਅਵਤਾਰ ਜ਼ਰੂਰ ਲਿਆ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਲਿਆ ਸੰਤਾਂ ਦੀ ਰੱਖਿਆ ਕਰਨ ਵਾਸਤੇ ਲਿਆ ਮੈਂ ਪਰਮੇਸ਼ਵਰ ਨਹੀਂ ਮੈਂ ਤੇ ਪਰਮੇਸ਼ਵਰ ਦਾ ਦਾਸ ਹਾਂ ਉਹਨੇ ਜੋ ਖੇਡ ਬਣਾਈ ਉਹਦੀ ਖੇਡ ਦੇਖਣ ਆਇਆ।

ਸਰਦੀਪ ਸਿੰਘ ਜੀ ਦੇ ਪਿਆਰ ਚ ਗੱਜ ਕੇ ਆਖੋ ਸਤਨਾਮ। ਛੱਬੀ ਜਨਵਰੀ ਬਾਬਾ ਜੀ ਦਾ ਦਿਹਾੜਾ ਆ ਰਿਹਾ ਆਗਮਨ। ਅੱਜ ਤਾਂ ਬੀਬੀਆਂ ਵੀ ਸਾਰੀਆਂ ਸ਼ਬਦ ਸੰਤ ਮਹਿਮਾ ਦੇ ਲਾਏ ਸੀ, ਅੱਗੋਂ ਵੀ ਉਹ ਲੜੀ ਤੋਰੀ ਗਈ ਹੈ ਗੁਰੂ ਦੀ ਕਿਰਪਾ ਨਾਲ। ਜਦੋਂ ਮੰਗਣਾ ਹੈ ਨਾ, ਮਾਧੋ ਸਾਧੂ ਜਨ ਦਿਓ ਮਿਲਾਏ, ਇਹਦਾ ਭਾਵ ਹੈ ਜਿੰਨੇ ਮਨ ਨੂੰ ਸਾਧਿਆ ਇਹ ਮਾਧੋ, ਉਹਦੇ ਗੁਣਾਂ ਦੀ ਮੈਨੂੰ ਸੰਗਤ ਹੋ ਜਾਵੇ। ਉਹਦੇ ਗੁਣਾਂ ਤੇ ਮੈਂ ਜ਼ਿੰਦਗੀ ਤੋਰ ਲਵਾਂ, ਮੇਰਾ ਮੇਲ ਕਰਾ ਦੇ। ਬਾਬਾ ਦੀਪ ਸਿੰਘ ਜੀ ਦੇ ਪ੍ਰਤੱਖ ਦਰਸ਼ਨ ਤੇ ਕਿਤੇ ਹੋ ਜਾਣ ਤੇ ਪਤਾ ਨਹੀਂ ਸਾਰੇ ਵੀ ਜਾਣਗੇ ਨਾ। ਆ ਮੰਗਣਾ ਸਾਧੂ ਜਨ ਦਿਓ ਮਿਲਾਏ, ਬਾਬਾ ਦੀਪ ਸਿੰਘ ਦੇ ਗੁਣਾਂ ਵਰਗੇ ਗੁਣ ਪੰਜ ਪੈਸੇ ਦਸ ਪੈਸੇ ਸਾਡੇ ਚ ਵੀ ਆ ਜਾਣ।

ਸ਼੍ਰੋਮਣੀ ਕਮੇਟੀ ਨੇ ਅਰਦਾਸ ਵਿੱਚ ਲਫ਼ਜ਼ ਦਰਜ ਕੀਤੇ ਹੋਏ ਨੇ ਹਰਿਮੰਦਰ ਸਾਹਿਬ ਤੋਂ ਵੀ ਇਹ ਲਫ਼ਜ਼ ਬੋਲੇ ਜਾਂਦੇ ਨੇ ਯੁੱਗ ਆ ਗਿਆ ਟੀਵੀ ਦਾ ਰੇਡੀਓ ਦਾ ਹਰ ਸਿੱਖ ਦੇ ਘਰ ਵਿੱਚ ਇਹ ਲਫ਼ਜ਼ ਪਹੁੰਚਦੇ ਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਹੇ ਮੇਰੇ ਮਾਧੋ ਹੇ ਵਾਹਿਗੁਰੂ ਮੈਨੂੰ ਉਹਨਾਂ ਦਾ ਮੇਲ ਕਰਾ ਜਿਨ੍ਹਾਂ ਨੂੰ ਮੈਂ ਮਿਲਾਂ ਤੇ ਪੜਾਂ ਤੇ ਮੈਨੂੰ ਤੇਰਾ ਨਾਮ ਚੇਤੇ ਆਵੇ।

ਬਾਬਾ ਜੀ ਦੇ ਗੁਣ ਪਤਾ ਕਿੱਥੋਂ ਲੱਗਣਗੇ? ਬਾਬਾ ਜੀ ਦਾ ਜੀਵਨ ਪੜ੍ਹ ਕੇ। ਮੈਂ ਸ਼ੌਰਟ ਜਿਹਾ ਹੀ ਕਰਦਾ। ਜਦੋਂ ਅੰਮ੍ਰਿਤ ਛਕਾਇਆ ਨਾ ਕਲਗੀਧਰ ਜੀ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਪਹੁ ਪਿੰਡ ਭਰਪੂਰ ਜਵਾਨੀ, ਉਦੋਂ ਹੀ ਚਾਅ ਚੜ ਗਿਆ ਮੈਂ ਵੀ ਛਕਣਾ। ਹੁਣ ਕਛਹਿਰਾ ਪਹਿਨਣਾ ਹੈ। ਮਾਤਾ ਪਿਤਾ ਨਾਲ ਜਦੋਂ ਆਏ ਆਨੰਦਪੁਰ ਸਾਹਿਬ ਦੇ ਦਾਤ ਲੈਣ ਲਈ, ਮੇਰੇ ਗੁਰੂ ਦੀ ਕਿਰਪਾ ਨਾਲ ਪਵਿੰਦ ਸਾਹਿਬ ਅਜਾਇਬ ਘਰ ਬਣਨਾ ਜੀ। ਅਜੇ 15 ਦਿਨ ਹੋਏ ਨੇ, 47 ਸੀਨ ਜਿਹੜੇ ਨੇ ਨਾ ਉਹ ਪਾਸ ਕੀਤੇ ਨੇ। ਉਹਨਾਂ ਚ ਇਹ ਵੀ ਸੀਨ ਹੈ ਬਾਬਾ ਜੀ ਆਪਣੇ ਪਰਿਵਾਰ ਨਾਲ ਆਉਂਦੇ ਪਏ ਨੇ, ਉਹ ਪੁਰਾਣਾ ਟਾਂਗੇ ਵਿਖਾਏ ਨੇ, ਪੁਰਾਣੇ ਸਮੇਂ ਦੀਆਂ ਚੀਜ਼ਾਂ। ਕੁਝ ਨਵੇਂ ਜ਼ਮਾਨੇ ਮੁਤਾਬਕ ਅੱਜ ਕੱਲ ਅਜਾਇਬ ਘਰ ਚੱਲ ਪਏ ਨੇ। ਇੱਕ ਹੁੰਦਾ ਅਜਾਇਬ ਘਰ ਨੂੰ ਫਿਰ ਕੇ ਵੇਖਣਾ, ਇੱਕ ਵੇਖਣ ਵਾਲਾ ਇੱਕ ਜਗ੍ਹਾ ਖਲੋ ਜੇ ਤੇ ਤਸਵੀਰਾਂ ਚੱਲਦੀਆਂ, ਉਹ ਦੇਖਾਂਗੇ ਜਿਵੇਂ ਵੀ ਬਾਬਾ ਜੀ ਕਿਰਪਾ ਕਰਨ। ਇੱਕ ਕੰਪਿਊਟਰ ਸਿਸਟਮ ਵੀ ਹੈ ਬਈ, ਕੁਰਸੀਆਂ ਤੇ ਬਾਦੋ ਤੇ ਸਾਰੇ ਜਿਹੜੇ ਪੋਲ ਚੱਲਦੇ ਆਣਗੇ। ਮਾੜਾ ਜਿਹਾ ਧਿਆਨ ਚੋਂ ਕੱਢੀਦਾ, ਕਿਸੇ ਹੋਮੇ ਵਸ ਨਹੀਂ, ਆਪ ਜੀ ਦੀ ਅਸੀਸ ਮਿਲ ਜੇ, ਸੰਗਤ ਦੇ ਧਿਆਨ ਚੋਂ ਚੀਜ਼ ਨਿਕਲ ਜੇ ਹੀ ਬੜੀ ਬਖਸ਼ੀਸ਼ ਮਿਲ ਜਾਂਦੀ। ਬਾਬਾ ਜੀ ਜਦੋਂ ਪਹੁ ਪਿੰਡ ਤੋਂ ਆਏ ਆਨੰਦਪੁਰ ਸਾਹਿਬ, ਇਹ ਦਾਤ ਪ੍ਰਾਪਤ ਕੀਤੀ, ਅੱਠ ਦਸ ਦਿਨ ਬੀਤ ਗਏ। ਮਾਤਾ ਜੀ ਕਹਿੰਦੇ ਘਰ ਚੱਲੋ, ਕਹਿੰਦੇ ਮੈਂ ਜਾਣਾ ਨਹੀਂ। ਸ਼ੌਰਟ ਕਰਦਾ ਪਿਆ ਮੈਂ। ਕਲਗੀਧਰ ਕਹਿੰਦੇ ਵੀ ਮਾਤਾ ਜੀ ਕਹਿੰਦੇ ਨੇ ਤੇ ਜਾਓ। ਬਾਬਾ ਜੀ ਚੁੱਪ, ਮਾਲਕ ਕੇ ਕੀ ਜਵਾਬ। ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਵੀ ਕੀਤਾ ਫਿਰ ਮਾਤਾ ਪਿਤਾ ਜੀ ਨੂੰ, ਬਈ ਇਹਨਾਂ ਦਾ ਮਨ ਇੱਥੇ ਰਹਿ ਕੇ ਹੀ ਸੇਵਾ ਕਰਨ ਤੇ ਹੈ। ਇਹ ਦੀਪ ਇਹਨੇ ਕਈ ਬੂਝੇ ਦੀਵੇ ਜਗਾਉਣੇ, ਜਗਾਉਣੇ ਕੀ ਅੱਜ ਤੱਕ ਜਗਾ ਰਹੇ।

ਸੱਚੇ ਸਤਿਗੁਰੂ ਦਾ ਉਪਦੇਸ਼ ਹੈ। ਹਰੀ ਦੇ ਨਾਮ ਦਾ ਸਿਮਰਨ ਕਰਨਾ ਤੇ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਨਾ। ਉੱਠਦੇ ਬੈਠਦੇ ਸੌਂਦੇ ਜਾਗਦੇ ਅੱਠੇ ਪਹਿਰ ਪ੍ਰਭੂ ਦੀ ਯਾਦ ਦੇ ਵਿੱਚ ਮਗਨ ਰਹਿਣਾ, ਇਹ ਹਰੀ ਦਾ ਨਾਮ ਹੀ ਹੈ ਜੋ ਗੁਰਸਿੱਖ ਨੂੰ ਲੋਕ ਤੇ ਪਰਲੋਕ ਵਿੱਚ ਸਹਾਈ ਹੁੰਦਾ ਹੈ ਅਤੇ ਮਨ ਬਾਂਛਿਤ ਫਲ ਦਿੰਦਾ ਹੈ। ਸਾਹਿਬ ਫਰਮਾਉਂਦੇ ਹਨ, ਸੁਨ ਉਪਦੇਸ਼ ਹਿਰਦੈ ਵਸਾਵੈ, ਮਨ ਇੱਛੇ ਨਾਨਕ ਫਲ ਪਾਵੈ। ਸਤਿਗੁਰੂ ਜੀ ਦਾ ਉਪਦੇਸ਼ ਸਿੱਖ ਨੂੰ ਸਮਝਾਉਂਦਾ ਰਹਿੰਦਾ ਹੈ ਕਿ ਸਦਾ ਪ੍ਰਭੂ ਦੀ ਸ਼ਰਨ ਵਿੱਚ ਰਹੋ, ਕਿਉਂਕਿ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕਿਸੇ ਦੀ ਵੀ ਸ਼ਰਨ ਬਿਰਥੀ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹਿ ਅਘਾਏ, ਬਹੁੜ ਨ ਤ੍ਰਿਸ਼ਨਾ ਲਾਗੈ ਆਏ। ਸਦਾ ਤੇ ਸੰਗ ਚੱਲਣ ਵਾਲਾ ਸਾਥੀ ਸਿਰਫ ਪ੍ਰਭੂ ਦਾ ਨਾਮ ਹੀ ਹੈ। ਸਾਹਿਬ ਬਾਣੀ ਦੁਆਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾਉਂਦੇ ਹਨ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਗੁਰਦੇਵ ਕਹਿੰਦੇ ਹਨ ਕਿ ਸਮਾਂ ਬੀਤਦਾ ਜਾ ਰਿਹਾ ਹੈ, ਮੇਰਾ ਕਿਹਾ ਮਨ ਤੇ ਹਰੀ ਜਸ ਕਰਕੇ ਆਪਣਾ ਜੀਵਨ ਸਫਲਾ ਕਰ ਲੈ। ਅਵਸਰ ਬੀਤਿਓ ਜਾਤ ਹੈ, ਕਹੋ ਮਾਨ ਲੈ ਮੇਰੇ।

ਇਹ ਪਵਿੱਤਰ ਉਪਦੇਸ਼ ਭਾਈ ਗੁਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜਿਹੜੇ ਗੁਰਮੁਖ ਪਿਆਰੇ ਮਨ ਕਰਕੇ ਕੀਰਤਨ ਵਿੱਚ ਬੈਠਦੇ ਨੇ ਨਾ, ਉਹਨਾਂ ਤੇ ਕਿਵੇਂ ਗੁਰੂ ਬਖਸ਼ਿਸ਼ਾਂ ਕਰਦਾ ਹੈ। ਭਾਈ ਸਾਹਿਬ

ਜਿਹਨੂੰ ਕੀਰਤਨ ਨਾਲ ਬਹੁਤ ਨਿਉਂ ਹੈ। ਸਤਸੰਗੀਓ, ਕੀਰਤਨ ਦੀ ਐਵੇਂ ਏਡੀ ਉਸਤਤ ਨਹੀਂ ਕੀਤੀ। ਜੇ ਕੋਈ ਮਨ ਲਾ ਕੇ ਕੀਰਤਨ ਸੁਣੇ ਨਾ, ਤੇ ਭਾਈ ਗੁਰਦਾਸ ਜੀ ਕਿੱਡੀ ਸੋਹਣੀ ਉਦਾਹਰਣ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਰਾਜਾ ਹਰੀਚੰਦ, ਇਹਨੂੰ ਕੀਰਤਨ ਨਾਲ ਕੋਈ ਲਗਾਓ ਨਹੀਂ। ਸਾਰਾ ਦਿਨ ਰਾਜ ਭਾਗ

ਵਚਨ ਨਾਲ ਬਹੁਤ ਪਿਆਰ ਹੈ। ਇਹੋ ਜਿਹਾ ਸਮਾਂ ਬਣਿਆ ਮਹਿਲਾਂ ਦੇ ਨਜ਼ਦੀਕ ਹੀ ਇੱਕ ਮਹਾਂਪੁਰਸ਼ਾਂ ਦੀ ਮੰਡਲੀ ਆਈ, ਦੇੜੀ ਰਹਿਣ ਸਵਾਈ ਕੀਰਤਨ ਕਰਦੀ ਹੈ, ਭਾਵ ਰਾਤ ਨੂੰ ਦੀਵਾਨ

ਰਾਣੀ ਦੇ ਆਸਣ ਵੱਲ ਦੇਖ ਰਿਹਾ ਹੈ, ਬਿਸਤਰ ਖਾਲੀ ਪਿਆ ਹੈ, ਰਾਣੀ ਕਿੱਥੇ ਗਈ ਹੈ? ਮਨ ਵਿੱਚ ਭਰਮ ਹੋ ਗਿਆ, ਅੱਧੀ ਰਾਤ ਨੂੰ ਕਿੱਥੇ ਗਈ ਹੈ ਰਾਣੀ?

ਹੋਇਆ ਨਾ ਤੇ ਰਾਣੀ ਨੇ ਸੋਚਿਆ ਵੀ ਰਾਜਾ ਸੌਂ ਗਿਆ ਹੈ। ਇਸ਼ਨਾਨ ਕੀਤਾ, ਭਗਤੀ ਭਾਵ ਵਾਲੇ ਵਸਤਰ ਪਹਿਨੇ ਤੇ ਹੁਣ ਤਾਰਾਂ ਰਾਣੀ ਕੀਰਤਨ ਸੁਣਨ ਵਾਸਤੇ ਤੁਰ ਪਈ ਹੈ। ਜਦੋਂ ਦਰਵਾਜ਼ੇ ਚੋਂ ਬਾਹਰ ਨਿਕਲੀ ਤੇ ਰਾਜਾ ਵੀ ਉੱਠ ਪਿਆ ਹੈ। ਅੱਜ ਸੁੱਤਾ ਨਹੀਂ ਨਾ, ਦੇਖਣਾ ਹੈ ਰਾਣੀ ਜਾਂਦੀ ਕਿੱਥੇ। ਅੱਗੇ ਅੱਗੇ ਰਾਣੀ ਤੁਰੀ ਜਾਂਦੀ ਹੈ ਤੇ ਪਿੱਛੇ ਇਹ ਤੁਰਿਆ ਜਾਂਦਾ ਹੈ। ਕੀ ਦੇਖਦਾ ਹੈ, ਦੀਵਾਨ ਲਗਾ ਹੈ। ਭਾਗਾਂ ਵਾਲੇ ਹੱਥ ਜੋੜ ਕੇ ਬੈਠੇ ਨੇ, ਅੱਖਾਂ ਮੁੰਦੀਆਂ ਨੇ ਤੇ ਝੂਮ ਰਹੀਆਂ ਨੇ ਰੂਹਾਂ, ਕੀਰਤਨ ਦੀ ਵਰਖਾ ਹੋ ਰਹੀ ਹੈ। ਰਾਣੀ ਦੀਵਾਨ ਵਿੱਚ ਜਾ ਕੇ ਬੈਠ ਗਈ ਹੈ। ਰਾਜਾ ਦੀਵਾਨ ਵਿੱਚ ਨਹੀਂ ਗਿਆ, ਬਾਹਰ ਖੜਾ ਸੋਚਦਾ ਹੈ। ਕੀਰਤਨ ਸੁਣਨ ਵਾਸਤੇ ਆਉਂਦੀ ਹੈ, ਮੈਨੂੰ ਦੱਸਣ ਤੋਂ ਬਗੈਰ। ਬੜਾ ਗੁੱਸਾ ਆਇਆ, ਜੀ ਤੇ ਕਰਦਾ ਹੈ ਭਰੀ ਸੰਗਤ ਦੇ ਵਿੱਚੋਂ ਇਹਨੂੰ ਖਿੱਚ ਕੇ ਲੈ ਆਵਾਂ, ਪਰ ਲੋਕ ਕੀ ਆਖਣਗੇ, ਇੰਜ ਨਹੀਂ ਕਰਨਾ। ਘਰ ਆਏਗੀ ਤੇ ਫਿਰ ਮੈਂ ਇਹਨੂੰ ਪੁੱਛਾਂਗਾ।

ਇੱਕ ਖੜਾਮ ਚੁੱਕ ਲਈ ਹੈ। ਕਿਤੇ ਘਰ ਆ ਕੇ ਇਹ ਨਾ ਆਖੇ ਵੀ ਮੈਂ ਤੇ ਸੰਗਤ ਵਿੱਚ ਗਈ, ਮੁਕਰ ਨਾ ਜਾਵੇ। ਰਾਣੀ ਪਹੁੰਚੀ ਸੰਗਤੀ, ਰਾਜੇ ਖੜੀ ਖੜਾਓ ਨਿਸ਼ਾਨੀ। ਖੜਾਮ ਨਿਸ਼ਾਨੀ ਚੁੱਕ ਲਈ ਹੈ ਤੇ ਆਪਣੀ ਮਹਿਲਾਂ ਨੂੰ ਵਾਪਸ ਆ ਗਿਆ। ਇਧਰੋਂ ਦੀਵਾਨ ਦੀ ਸਮਾਪਤੀ ਹੋਈ, ਸਾਰੀ ਸੰਗਤ ਜੋੜੇ ਪਾ ਰਹੀ ਹੈ। ਜਦੋਂ ਰਾਣੀ ਆਪਣੀ ਖੜਾਵਾਂ ਦੇ ਕੋਲ ਪੁੱਜੀ ਤੇ ਕੀ ਦੇਖ ਰਹੀ ਹੈ, ਇੱਕ ਖੜਾਮ ਹੈ ਨਹੀਂ, ਕੌਣ ਚੁੱਕ ਕੇ ਲੈ ਗਿਆ। ਹੱਥ ਜੋੜ ਕੇ ਸੰਗਤ ਨੂੰ ਤਰਲਾ ਕਰ ਰਹੀ ਹੈ, ਮੈਂ ਤਾਰਾ ਰਾਣੀ ਹਾਂ। ਰਾਜੇ ਨੂੰ ਦੱਸਣ ਤੋਂ ਬਗੈਰ ਆਉਂਦੀ ਹੈ, ਚੋਰੀ ਆਉਂਦੀ ਹੈ। ਜੇ ਉਹਨੂੰ ਪਤਾ ਲੱਗ ਗਿਆ ਤੇ ਮੈਨੂੰ ਬੋਲ ਕਬੋਲ ਬੋਲੇਗਾ। ਅੱਜ ਜਦੋਂ ਹੱਥ ਜੋੜ ਕੇ ਬੇਨਤੀ ਕੀਤੀ ਨਾ ਸੰਗਤ ਨੂੰ, ਸਾਰੀ ਸੰਗਤ ਦੇ ਮਨ ਵਿੱਚ ਰਹਿਮ ਆਈ, ਸਾਰੇ ਪਿਆਰ ਵਿੱਚ ਭਿੱਜ ਕੇ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗੇ, ਐ ਸਤਿਗੁਰੂ ਬਖਸ਼ਿਸ਼ ਕਰੋ, ਐ ਪ੍ਰਭੂ ਰਹਿਮਤ ਕਰੋ।

ਜਦੋਂ ਸਾਰੀਆਂ ਰੂਹਾਂ ਨੇ ਪਿਆਰ ਵਿੱਚ ਭਿੱਜ ਕੇ ਅਰਦਾਸ ਕੀਤੀ ਤੇ ਸਤਸੰਗਿਓ ਭਾਈ ਗੁਰਦਾਸ ਜੀ ਪਵਿੱਤਰ ਉਪਦੇਸ਼ ਵਿੱਚ ਕੀ ਦੱਸ ਰਹੇ ਨੇ, ਸਾਧ ਸੰਗਤ ਅਰਾਧਿਆ ਜੋੜੀ ਜੁੜੀ ਖੜਾਓ ਪ੍ਰਾਣੀ। ਜਦੋਂ ਰਾਣੀ ਆਪਣਿਆਂ ਜੋੜਿਆਂ ਕੋਲ ਪੁੱਜੇ ਤੇ ਕੀ ਦੇਖ ਰਹੀ ਹੈ, ਦੋਨੋਂ ਖੜਾਵਾਂ ਪਈਆਂ ਨੇ। ਸਾਰੇ ਦੇਖ ਕੇ ਹੈਰਾਨ ਹੋਏ, ਇਹ ਸਤਿਗੁਰੂ ਤੂੰ ਆਪਣਿਆਂ ਦੀ ਲਾਜ ਰੱਖਦਾ ਹੈ, ਇਹ ਮੇਰੇ ਮਾਲਕ ਤੂੰ ਆਪਣਿਆਂ ਦੀ ਪੈਜ ਆਪ ਰੱਖਦਾ ਹੈ। ਬਾਬਾ ਆਨੰਦ ਸਿੰਘ ਜੀ ਆਖਦੇ ਸਨ, ਸੰਗਤ ਵਿੱਚ ਬੈਠੇ ਹੋਈਏ ਨਾ ਕਦੇ ਵੀ ਕਾਰ ਵਿਹਾਰ ਵੱਲ ਆਪਣਾ ਮਨ ਨਹੀਂ ਲਿਜਾਣਾ ਚਾਹੀਦਾ। ਇਹ ਗੱਲ ਬਾਬਾ ਜੀ ਦੀ ਆਪਾਂ ਹਿਰਦੇ ਵਿੱਚ ਵਸਾਣੀ ਹੈ। ਕਈ ਵਾਰ ਅਸੀਂ ਸੰਗਤ ਵਿੱਚ ਬੈਠੇ ਹੋਈਏ ਤੇ ਸੁਣਦੇ ਕੀਰਤਨ ਹੁੰਦੇ ਹਾਂ, ਸੋਚਦੇ ਰਹਿੰਦੇ ਹਾਂ ਮੈਂ ਫਲਾਨੀ ਜਗ੍ਹਾ ਜਾਣਾ ਸੀ, ਮੈਂ ਇੱਧਰ ਜਾਣਾ ਸੀ, ਉੱਧਰ ਜਾਣਾ ਸੀ, ਆਹ ਕੰਮ ਕਰਨਾ ਸੀ। ਨਹੀਂ ਬਈ, ਜਦੋਂ ਅਸੀਂ ਸੰਗਤ ਵਿੱਚ ਬੈਠੇ ਹੋਈਏ ਕਦੇ ਵੀ ਕੰਮਾਂ ਕਾਰਾਂ ਦਾ ਨਹੀਂ ਸੋਚਣਾ ਚਾਹੀਦਾ। ਉਦੋਂ ਸਾਡੇ ਕੰਮਾਂ ਦੀ ਜ਼ਿੰਮੇਵਾਰੀ, ਕਾਰ ਵਿਹਾਰ ਦੀ ਜ਼ਿੰਮੇਵਾਰੀ ਗੁਰੂ ਨਾਨਕ ਆਪਣੇ ਸਿਰ ਲੈ ਲੈਂਦਾ ਹੈ। ਜਦੋਂ ਅਸੀਂ ਸੰਗਤ ਵਿੱਚ ਬੈਠੇ

ਬਈ ਮੈਂ ਪੁੱਛਿਆ ਤੇਰੀ ਖੜਾਮ ਕਿੱਥੇ ਹੈ, ਆਖਣ ਲੱਗੀ ਚਾਤ ਮਾਰੂ ਮੈਂ ਪੈਰਾਂ ਵਿੱਚ ਪਾਈ ਹੋਈ ਹੈ। ਰਾਜਾ ਦੇਖ ਕੇ ਬੜਾ ਹੈਰਾਨ ਹੋਇਆ, ਮੈਂ ਤੇ ਇੱਕ ਖੜਾਮ ਚੁੱਕ ਲਿਆ ਸੀ, ਦੋਨੋਂ ਖੜਾਮਾਂ ਇਹਦੇ ਪੈਰਾਂ ਵਿੱਚ। ਜਿੱਥੇ ਖੜਾਮ ਲੁਕੋ ਕੇ ਜਾ ਕੇ ਰੱਖੀ ਹੈ, ਜਦੋਂ ਬਾਰੀ ਖੋਲ ਕੇ ਚਾਤ ਮਾਰੀ ਉਹ ਖੜਾਮ ਇੱਥੇ ਹੈ ਹੀ ਨਹੀਂ। ਬੜਾ ਹੈਰਾਨ ਹੋਇਆ। ਰਾਣੀ ਆਖਣ ਲੱਗੀ, ਸਵਾਮੀ ਮੈਨੂੰ ਪਤਾ ਹੈ, ਮੈਂ ਜਾਣਦੀ ਹਾਂ ਕਿ ਤੁਸੀਂ ਮੇਰਾ ਪਿੱਛਾ ਜ਼ਰੂਰ ਕਰਦੇ ਹੋਵੋਗੇ ਕਿ ਇਹ ਕਿੱਥੇ ਜਾਂਦੀ ਹੈ। ਹੁਣ ਤੁਹਾਨੂੰ ਪਤਾ ਲੱਗ ਗਿਆ ਮੈਂ ਕਿੱਥੇ ਜਾਂਦੀ ਹਾਂ, ਮੈਂ ਸੰਗਤ ਵਿੱਚ ਜਾਂਦੀ ਹਾਂ, ਮੈਂ ਜਾਣ ਗਈ ਹਾਂ ਤੁਸੀਂ ਮੇਰਾ ਜੋੜਾ ਚੁੱਕ ਕੇ ਲਿਆਏ ਹੋਵੋਗੇ। ਆਖਣ ਲੱਗਾ, ਹਾਂ ਤਾਰਾ ਮੈਂ ਹੀ ਤੇਰੀ ਖੜਾਮ ਚੁੱਕ ਕੇ ਲਿਆਇਆ ਹਾਂ, ਪਰ ਤੂੰ ਮੈਨੂੰ ਇਹ ਦੱਸ, ਇਹ ਤੇ ਮੈਂ ਚੁੱਕ ਲਿਆਇਆ ਸੀ ਤੇ ਤੇਰੇ ਪੈਰਾਂ ਵਿੱਚ ਕਿਵੇਂ? ਪਿਆਰ ਵਿੱਚ ਭਿੱਜ ਕੇ ਆਖਣ ਲੱਗੀ, ਜਦੋਂ ਸੰਗਤ ਅਰਦਾਸ ਕਰਦੀ ਹੈ ਨਾ ਤੇ ਗੁਰੂ ਰਹਿਮਤ ਕਰਦਾ ਹੈ। ਸਵਾਮੀ ਕੀਰਤਨ ਵਿੱਚ ਬੜੀਆਂ ਬਖਸ਼ਿਸ਼ਾਂ ਨੇ, ਕੀਰਤਨ ਵਿੱਚ ਬੜੀਆਂ ਹੀ ਰਹਿਮਤਾਂ ਨੇ। ਖੜਾਵਾਂ ਤੇ ਇੱਕ ਪਾਸੇ, ਉੱਥੇ ਤੇ ਜ਼ਿੰਦਗੀਆਂ ਵੀ ਮਿਲਦੀਆਂ ਨੇ। ਸਾਰੀ ਸੰਗਤ ਨੇ ਮਿਲ ਕੇ ਅਰਦਾਸ ਕੀਤੀ ਤੇ ਤਾਂ ਮੇਰੀ ਖੜਾਮ ਵਾਪਸ ਆਈ। ਜਦੋਂ ਇਸ ਤਰ੍ਹਾਂ ਤਾਰਾ ਰਾਣੀ ਨੇ ਦੱਸਿਆ ਨਾ ਤੇ ਅੱਜ ਰਾਜੇ ਦਾ ਵੀ ਸਿਰ ਚੁੱਕ ਗਿਆ, ਆਖਣ ਲੱਗਾ ਮੈਨੂੰ ਵੀ ਲੈ ਕੇ ਜਾਇਆ ਕਰ ਸੰਗਤ ਵਿੱਚ, ਮੈਂ ਜਾਣਦਾ ਹੀ ਨਹੀਂ ਸੀ ਵੀ ਕੀਰਤਨ ਵਿੱਚ ਐਡੀਆਂ ਰਹਿਮਤਾਂ ਨੇ। ਸੋ ਸਤਸੰਗੀਓ, ਅੱਜ ਇਹ ਰਾਜਾ ਵੀ ਕੀਰਤਨ ਵਿੱਚ ਜਾਂਦਾ ਹੈ, ਹੁਣ ਇਹ ਵੀ ਕੀਰਤਨ ਵਿੱਚ ਬੈਠ ਕੇ ਸਵਾਲ ਸਫਲੇ ਕਰਦਾ ਹੈ। ਸੋ ਗੁਰੂ ਪਿਆਰਿਓ, ਕੀਰਤਨ ਵਿੱਚ ਬੜੀਆਂ ਹੀ ਰਹਿਮਤਾਂ ਨੇ। ਜਿਹੜਾ ਕੀਰਤਨ ਵਿੱਚ ਬਹਿੰਦਾ ਹੈ ਉਹਨੂੰ ਘਾਟਾ ਨਹੀਂ ਪੈਂਦਾ। ਕਈ ਵਾਰ ਅਸੀਂ ਸੋਚ ਲੈਂਦੇ ਹਾਂ ਵੀ ਘੰਟਾ ਦੋ ਘੰਟੇ ਜੇ ਗੁਰਦੁਆਰੇ ਬੈਠਾਂਗੇ ਸ਼ਾਇਦ ਸਾਨੂੰ ਕੰਮ ਵਿੱਚ ਘਾਟਾ ਪੈ ਜਾਵੇਗਾ, ਕਦੇ ਵੀ ਘਾਟਾ ਨਹੀਂ ਪੈਂਦਾ। ਜਿਹੜੇ ਸਵਾਸ ਅਸਾਂ ਗੁਰੂ ਦੇ ਕੀਰਤਨ ਵਿੱਚ ਬੈਠ ਕੇ ਗੁਜ਼ਾਰੇ ਨੇ ਨਾ, ਉਹਨਾਂ ਸਵਾਸਾਂ ਦੇ ਬਦਲੇ ਤੇ ਕਿੰਨੇ ਗੁਣਾ ਜ਼ਿਆਦੀਆਂ ਰਹਿਮਤਾਂ ਗੁਰੂ ਦਿੰਦਾ ਹੈ। ਬਹੁਤ ਰਹਿਮਤਾਂ ਮਿਲਦੀਆਂ ਨੇ। 24 ਘੰਟਿਆਂ ਵਿੱਚ 2.5-3 ਘੰਟੇ ਸਵਾਸਾਂ ਦਾ ਦਸਬੰਧ ਬਣਦਾ ਹੈ, ਇਹ ਕੀਰਤਨ ਵਿੱਚ ਬੈਠ ਕੇ ਗੁਜ਼ਾਰ ਦਈਏ ਨਾ ਤੇ 24 ਘੰਟਿਆਂ ਦੇ ਸਵਾਲ ਸਫਲੇ ਹੋ ਜਾਂਦੇ ਨੇ। ਇਹ ਆਪਾਂ ਖਿਆਲ ਰੱਖਣਾ ਹੈ, ਸ਼ੁਭਾ ਸ਼ਾਮ ਸੰਗਤ ਵਿੱਚ ਬੈਠਣਾ ਹੈ।

ਤੁਰਦੇ ਹਾਂ ਨਾ ਤੇ ਦਿਨ ਭਰ ਦੇ ਵਿੱਚ ਜਿੰਨੇ ਵੀ ਕਾਰ ਵਿਹਾਰ ਕਰਦੇ ਹਾਂ ਤੇ ਗੁਰੂ ਨਾਨਕ ਆਪ ਕਰਾ ਲੈਂਦਾ ਹੈ। ਚੰਗੇ ਚੰਗੇ ਕੰਮ ਜਦੋਂ ਨਿਤਨੇਮ ਕਰਕੇ ਕਰੋ ਜਾਈਏ ਤੇ ਗੁਰੂ ਨਾਨਕ ਸਾਰੇ ਦਿਨ ਭਰ ਦੇ ਕੰਮ ਆਪ ਚੰਗੇ ਚੰਗੇ ਕਰਾ ਲੈਂਦਾ ਹੈ।

ਪਾਸੇ ਮਾੜਾ ਸੁਪਨਾ ਵੀ ਨਹੀਂ ਆਉਂਦਾ। ਇਹ ਨਿਤਨੇਮ ਗੁਰੂ ਨਾਨਕ ਦੀ ਬਾਂਹ ਹੈ, ਗੁਰੂ ਨਾਨਕ ਦੀ ਬਾਂਹ ਨਹੀਂ ਛੱਡਣੀ। ਜਦੋਂ ਅਸੀਂ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਨਾ ਛੱਡ ਦਿੰਦੇ ਹਾਂ, ਨਿਤਨੇਮ ਕਰਨਾ ਛੱਡ ਦਿੰਦੇ ਹਾਂ, ਸੱਚ ਜਾਣੋ ਅਸੀਂ ਗੁਰੂ ਨਾਨਕ ਦੀ ਬਾਂਹ ਛੱਡ ਦਿੰਦੇ ਹਾਂ। ਨਹੀਂ ਬਈ, ਅਸੀਂ ਗੁਰੂ ਨਾਨਕ ਦੀ ਬਾਂਹ

نے جپیا مہاپرشا نے ہردے سے بٹھایا نامی نو جس ویلے انہوں نے درشن کردے ہیں چیت آؤں ستنام آوے صاحب چیت چیت آؤں کس طرح چیت آؤں ہے حضور کہندر آوے صاحب چیت تیریاں پگتاں ڈٹھے تیریاں پگتاں تو فرید پہلا لاوے دوجا لا مہاپرشاں دے بچن سن لے کمائی والے بچن پرمیسر پرین بچن بابا جی کہندے سن جڑے مہاپرشاں دے بچن ہوندے نا پرمیسر پرین ہوندے جو جو برتن سنیے من پرمیسر نال جڑدا جاندا ہے اتم سلوک ساد کے بچن املیک لال اے رتن سنت کماوت ہوت ادھار آپ ترے لوکے دسدا اے دوجا لاو تے تیجا لاو فرید اے ہے کہ پھر ہتھی مہاپرشاں دی سیوا کر لیا خوشی کبیر سیوا کو دو بھلے کبیر جی نے نرنا کر دیتا ہے جی سیوا کرنی ہے نا تا دو بھی مہاراج کنا کنا دی تو کبیر جی لکھ دین کبیر سیوا کو دو بھلے ایک سنت ایک رام تو کسی نے کہا مہاراج بھگت جی رام دی سیوا تو کریے کیونکہ رام نال ملنا ہے اس تو وچھڑے ہیں اپنے کیتے کرما انسار ہے انہوں ملنا ہے انہوں تو سیوا کریے پر سنتان دی سیوا کیوں کری تو کبیر جی کہنا اس واسطے کرنی ہے سنتان دی سیوا کہ اس رام دی پراپتی واسطے اس سائی دی پراپتی واسطے جپنا پے گا ستنام شری واہ تو نام سانو کون جپان گے کیونکہ نام ایک نام ہی دے ملن دا سادھن ہے اور کوئی سادھن نہیں کہو نانک اے تت بچارا بن ہر بھجن ایک ویری بابا جی سے نانک سر دیوان لگا سی چھاما نا تو راگی سنگھ نے تارنا پڑی بن ہر بھجن نہیں چھٹکارا دیکھ لے وچار کر کے بھائی سنتا سنگھ جی ہے راگی ہوندے سن وڈیا بابے والے بابا جی براگن لگا کے بیٹھے سن براگن رکھ دیتی کہنے لگے راگا سیا کی پڑے آئی بابا جی بن ہر بھجن نے چھٹکارا دیکھ لے وچار کر کے بابا جی کہنے لگے دیکھ لے آنکھوں سے ہی بھائی اجے دیکھن دی گنجائش ہے اجے سوچن دی گنجائش ہے نہیں بھائی او تا سوچ وچار سب کچھ ساڈے باپو نے کر دیتی ہے ہن سانو سوچن دی لوڑ نہیں سانو وچار کر دی بابا جی کہنے لگے جتنا سما وچار کران گے او سما ضائع جائے گا کیونکہ مالک نے پہلا ہی وچار کر دیتی ہے کیڑی کہو نانک اے تت وچارا بن ہر بھجن نہیں چھٹکارا ہن اسی کیوں وچار کریے تو بابا جی کہنے لگے پڑھو کی بن ہر بھجن نہیں چھٹکارا دیکھیا وچار کر کے پہلے ہی وچار ہویا پہ پدارو تو پہلے ہی وچار ہویا پہ ہن کی وچار کر تو پیاری سات سنگت اے جگتیاں مہاپرشاں تو مل دیاں جگتی نال ہی سارا کام چلتا ہے ہر ایک چیز دی جگتی ہے نام جپڑ دی بھی جگتی تائیوں تا سنگت کر دیا مل جان درشن کر کے من ٹھرتا ہے کوئی جگتی مل جائے گی مہاپرشاں کو پرمار دیاں کنجیاں ہن پر اس مہاپرش کول ہوندیاں نے جڑا پروان ہو گیا جڑا پروان ہو گیا باپو کیڑے بچے نو کنجیاں دیندا نلائک نو نہیں دیندا نلائک کون ہے جن باپو دا حکم نہیں منیا اے او وی پتر جڑا لائق ہے نا انہوں خزانے دیا چابیاں دینا پتا ہے بھی اے فضول خرچی نہیں کرتا میرا تن برباد نہیں کرے گا سام کے رکھے گا الٹا وعدہ کر دے تو جڑا پرمار دا دھن میرے تن گرو نانک سچے پاتشاہ دا گرمت ہے جو دنیا نو ونڈیا میرے گرو نانک نے بھائی یہ کنجیاں مہاپرشاں کول ہیں انہد بانی پونجی سنتن ہتھ راکی کنجی گرمت دی پونجی کی ہے گربانی گربانی گرو ہے گرو ہی بانی ہے جس دی حضوری چاہ بیٹھے ہو جس بانی دا امرت پی رہے ہو جس بانی نال جڑ کے بھائی بانی والے دے درشن ہون دے ہیں ایک وری متھا ٹیکو سری گرنتھ صاحب دے کے گرو انہد بانی پونجی ساڈی پونجی بانی ہے ساڈا جیون ہی بانی ہے سکھتا جڑا بانی تو وچھڑ گیا او گرو تو وچھڑ گیا جڑا گرو تو وچھڑ گیا بھائی پرمیسر تے پلیاں ویاپن سبے روگ وے مکھوئے رام تے پھر لگن جنم جنما دے بھی جو حکم پہ جنم
तो कबीर जी कहने लगे इस वास्ते महापुरुषां दी सेवा करनी है क्योंकि नाम दे सदके नामी मिलेगा ते जेड़े महापुरुष ना कबीर सेवा को दो भले एक संत कराम राम जो दाता मुक्त का और वो एवं मुक्ति नहीं देंदा ता देंदा है जिसका नाम जपिए ते नाम कौन जपानगे राम जो दाता मुक्त का संत जपावे नाम बाबा जी वचन करदे सन रब बेशक रुस जावे परवाह ना कर रब बेशक रुस जावे ता रुस जावे पर रब दे प्यारे ना रुस ये रब दे प्यारे नाल बनाई है ता रब ही रीज पावे फरीद ए तीजा फल है दर्शन कीते मन ठरिया बचन सुने मन भी महल उतरी ते हथी सेवा कीती ओ शरीर भी सफल हो गया ते मां रब रुस भी जांदा है हां पुत्र रुस जांदा है किस तरह तो इस माई ने कहा जिस दिन किसी जीवन वाले दे दर्शन हो जान उस दिन समझिए आज रब टुटा है ते जिस दिन किसी सागत पुरुष दे दर्शन हो जान समझ लो आज रब रुस गया है आंखों से ही वाहेगुरु सागत पुरुष वो कौन है जो रब तो टुटा है निगुरा पुरुष निगुरा पुरुष जिथे बह जाता धरती सड़ जाती धरती ओ साकत पुरुष आप सच नाल नहीं जुड़ता जेड़े जुड़ते उन्हां दी निंदा करता है ओ साकत है जेड़ा गुरु नूं छड़ के आप कुछ बन बैंदा है ओ साकत आप क्यों बनी मैनूं याद आया है जिला लाहौर पत्तों की तहसील जंगल विच बाबा जी ने बख्शिश दी थी चलार पिंड सी नाल माझे दियां संगतां ने बेनती कीती बाबा जी इत्थे भी गुरु नानक दे नाम दा चट्टा दिओ सत बचन कीर्तन शुरू होया बड़ियां संगत दूरों दूर जंगल विच मंगन लग जांदे सन जिथे जांदे सन बाबा पूर्णमाशी आ गई पूर्णमाशी दा खास समागम हुंदा संगत बेनत आई संगियां ने कहा बाबा जी सारिआं दा विचार है कि आप उच्ची थां ते बैठो आखो श्री वाहिगुरु उच्ची थां तको प्यारी सात संगत ए प्राप्ति दे साधन प्राप्ति दा नमूना आप उच्ची थां ते बैठो ता जो सारी संगत नूं दर्शन हो जाए ते बाबा जी धरती पुट के नीवे बैंदे सी धरती नूं पुट लेना नीवा बैठना ते कहना भाई नीवे बैठांगे गुरु नानक दियां संगतां आउणगियां कोई बख्शी रूह आ जाएगी ओदे चरणां दी धूड़ी पवन देवता उड़ा के साडे उत्ते सिर देवेगा साडा भी उधार हो जाएगा इतनी निवरता आप एक निको इतनी निवर संगतां ने जे सिरे बेनती की थी बाबा जी कहने लगे गुरसिखो की किया जे उच्चे बैठी है हां बाबा जी साडी इच्छा है बाबा जी कहने लगे गुरु ग्रंथ साहब दे सामने उच्चे की बढ़ के बैठे आखो श्री सतगुरु दी हाजरी विच उच्चे की बढ़ के बैठे असि तां गुरु नानक दे गोले हैं झाड़ू बरदार असि गुरु नानक दे कुत्ते उच्चे किस तरह बैठे ए नहीं हो सकता तो प्यारी सात संगत आखिरकार संगत दी भी बेनती सी बाबा जी कहन लगे फिर बाहर प्रकाश करो श्री गुरु साहब दा तखत पोश दे उत्ते कहन लगे सतगुरां दी हजूरी च बह जावांगे आखो श्री भाई ताबिया बह जावांगे ए तो हो सकदा है गुरु ग्रंथ साहब दे सामने उच्चे किवें बह जाइए मालक दे सामने नौकर किवें बह जाए कितनी गुरु प्यारे भाई करतार सिंह जी मैनू बचन सुनाया है महापुरुषां दा पूर्णमासी का समा बाबा जी की बरसी मनाई गई ते महापुरुष क्रिचो वाले बैठे हैं दर्शन हो रहे हैं चित बड़ा प्रसन्न है कहन लगे उन्होंने वास्ते आसन बिछा दिता अपने घर संगत बैठी थी कीर्तन हो रहा था कृपा कीती दर्शन होए बेनती कीती महाराज उथे बहने कहन लगे करतार सिंह पहला आसन चुक आखो श्री वाहेगुरु चुक रहे महाराज बैठ जाओ कहन लगे नहीं मालक दे सामने किस तरह बह जाइए गुरु नानक दे सामने किस तरह बह जाइए भाई जी सिख सिख ही है ना बाबा जी बचन करते सन सिख अमीर बन गया ता भी सिख राजा बन गया ता भी सिख संत बन गया ता भी सिख
بابا جی کہندے سمجھے رب بھی بن جاوے تا بھی سکھ آکو سری ہوئے سکھ سکھی ہے سکھن کی سکھ ہے پیاری ساتھ سنگت سکھن کی سارے پدارتھن تے جیڑا کہندا نا میں سکھ لیا ہے حضور کہندے نا سو اجان کہے میں جانا او اجان ہے سو اجان کہے میں جانا جان نہار نہ چاہنا رے او اجان ماں پوچھ کہن لگے کرتار سیاں اے چک دیا سن سدگر بھی حضور اچ بیٹھا کرتار سے کہن لگے اسی ایک کپڑا چک دیتا مہاراج ہون آ جاؤ کہن لگے نہیں ساڈے من نوں شانتی نہیں آئے گی جی گرو دے اڑ وچ بیٹھا گے گرو دی مہر آئے گی حالانکہ میں پہلی ویری درشن کیرتن سروت سنی سٹیمبر دے اندر جہاز دے وچ سنی سی سروت مہاپرشن اس ویلے من دے اندر کوئی پیار دی چرناٹ چھڑی سی کیوں نہ چھڑے بھائی جنہ دے اندر گرو نانک دا پیار ہے تس کی سوئے سنی من ہریا آسن چک دیتا بیٹھ کے جنہیں گرو دا ادب کیتا ہے پیاریو یاد رکھو او دا دنیا ادب کرے گی جنہیں ستگر پرخ منایا تینا پوجے سب کوئی انہوں دنیا پوجے گی پر وہ اپنی پوجا نہیں کران دے او کہندر بھی گرو نال جڑو اے ہے گرو نانک دے سنتاں دا جیون تیڑا اپنی پوجا کراندا ہے یاد رکھو او گرو نانک دا سنت نہیں آکھو شری بھائی گرو گرو نانک دا سن سن گرو نانک نال جوڑے گرو نانک مہاپرش تو پیاری ساتھ سنگت بابا جی کہن لگے کی اچھے کس طرح بہ جائیے کی بن کے بہ جائیے سدگر دی چاوے بیٹھ تو پیاری ساتھ سنگت اے پراپتی دے لکھن جی جیون والے مل گئے تا جیون سفل تے فرید جے کوئی منمکھ مل گیا ساگت پرش مل گیا رب تو ٹٹا ہویا پھر وہ درشن کیتے اروڑی دے کولو لنگ جاؤ نا بدبو ملدی ساکت پرش دا جیون ہی ایسا کولو لنگ جاؤ گا بچن ہی ایسا نکلے گا فرید او دے درشن ہو جان تا سمجھیے اج رب رس گیا پھر کی کریے ارداس کریے دھن گرو نانک سچے پاتشاہ صحیح گرو پیارے مہاپرش مل جنہ ملیا چیتے آوے ستنا رب تٹھے دی اے نشانی سنتا سنگ میں آوے رب رسے دی اے نشانی کوئی ساکت پرش متھے لگ جائے رب تٹھا ہے اج پیلوی نو بھگوان رام چند درشن بیر کھادے ادھر پمپا سر دے رکھی اے بھی اڈیک کر رہے سن کہ بھگوان رام چند جی آئے ہن انہوں نے اپنی کلیاں نو بڑا سوار کے رکھے ایسے انہوں نے اپنے کرم کانڈ دا بڑا مان سی اچھی کل دا مان لکشمن نے کیا مہاراج ادھر بھی اڈیق ہے چلو بھائی چلیے پیلی تو بھی ساڈے نال بھگوان پہنچے اے رکھی منی بھگوان دے درشن کیتے بھگوان جی بیٹھے نانا پرکار دے پدارتھ لہن دے آخرکار رکھیاں نے کہا مہاراج تسی بڑی کرپا کیتی ہے جگ دے مالک ہو اوتار ہو بھگوان جی کہن لگے بھائی کوئی تکلیف ہے تاں دسو انہاں نے کہا ہور تاں مہاراج سب ٹھیک ہے پر ایک تکلیف ہے کیڑی اے جڑا سامنے سروور ہے نا جتھوں اے پانی دا پرے ہے پر مہاراج اے وچ بڑے کیڑے ہیں آکھو شری بھائی بڑیاں کوششاں کیتیاں پر اے نرمل نہیں ہوندا پہلا پانی جیو ہے بڑی تنگی ہے پانی تو بھگوان جی کہن لگے کیڑی وڈی گل تسی کرم کانڈی ہو اچھی کل والے ہو منتراں دا اچارن کرن والے ہو منتر پڑھ کے تے پانی نو نرمل کر لو کہنے لگے مہاراج سارا سادھن کیتا ہے سارا ہن تسی کرپا کرو ہن اکو اچھا ہے تواڈے چرن دھو کے پاندے چنگا بھائی پا لو بھگوان رام چند دے چرن دھو کے سروور دے وچ پائے کیڑے اسی طرح قربل قربل مہاراج ایک اجے بھی پانی میلا ہے بھگوان رام چند جی کہن لگے پھر پیرنی دے چرن دھو کے پا دے وا خوش ری بھائی مہاراج پیرنی اسی تینوں متھے نہیں لاندے
ਪਹਿਲਾਂ ਪਹਿਲਾਂ ਆਉਂਦੀ ਸੀ ਇੱਥੇ ਸਾਡੀ ਝੁੱਗੀਆਂ ਦੇ ਆਸੇ ਪਾਸੇ ਬਹੁਤ ਪ੍ਰਭਾਰੀ ਕਰ ਦਿੰਦੀ ਸੀ, ਹੁਣ ਉਹ ਵੀ ਇਹਦਾ ਬੰਦ ਕਰ ਦਿੱਤਾ। ਕਰੂਪ ਹੈ ਇਹਦੇ ਵੱਲ ਵੇਖਿਆ ਸਾਡੇ ਮਨ ਚ ਕਿਰਨਾ ਆ ਜਾਂਦੀ, ਇਹ ਤਾਂ ਨੀਚ ਹੈ ਚੰਡਾਲ ਨੀ, ਅਸੀਂ ਤਾਂ ਇਹਨੂੰ ਮੱਥੇ ਨੀ ਲਾਂਦੇ। ਭਗਵਾਨ ਰਾਮ ਚੰਦਰ ਜੀ ਕਹਿਣ ਲੱਗੇ ਵੀ ਤੁਹਾਡੀ ਮਰਜ਼ੀ ਹੈ, ਭਾਵੇਂ ਨੀਚ ਹੈ ਕੁਛ ਹੈ, ਬਚਨ ਬਣ ਕੇ ਵੇਖ ਲਓ। ਆਖਿਰਕਾਰ ਪਿਆਰੀ ਸਾਧ ਸੰਗਤ ਸਾਖੀ ਬੜੀ ਲੰਬੇਰੀ ਹੈ, ਪੀਲਣੀ ਦੇ ਚਰਨ ਧੋਤੇ, ਕਿਸਨੇ ਧੋਤੇ? ਰਿਖੀ ਭਗਵਾਨ ਜੀ ਕਹਿਣ ਲੱਗੇ ਜੇ ਤੁਹਾਨੂੰ ਧੋਂਦੇ ਆ ਨਫ਼ਰਤ ਆਉਂਦੀ, ਅਸੀਂ ਆਪ ਧੋ ਦਿੰਦੇ। ਹਰ ਦਰਸ਼ਨ ਸਿਉਂ ਪ੍ਰੀਤ ਹੈ, ਇਹ ਨਾ ਸਮਝਿਆ ਕਰੋ ਵੀ ਮਹਾਂਪੁਰਸ਼ਾਂ ਨਾਲ ਅਸੀਂ ਪਿਆਰ ਕਰਨੇ ਆ, ਅਸੀਂ ਇਸ ਵਾਸਤੇ ਕਰਨੇ ਆ ਕਿ ਮਹਾਂਪੁਰਸ਼ਾਂ ਨਾਲ ਗੁਰੂ ਨਾਨਕ ਪਿਆਰ ਕਰਦਾ ਆ। ਹਰ ਦਰਸ਼ਨ ਸਿਉਂ ਪ੍ਰੀਤ ਹੈ, ਹਰ ਦਰਸ਼ਨ ਸਿਉਂ ਮਿੱਤ, ਹਰ ਦਰਸ਼ਨ ਕੇ ਵਸ ਹੈ ਜੋ ਜੰਤੀ ਕੇ ਵਸ ਜੰਤ, ਜੰਤੀ ਕੇ ਵਸ। ਭਗਵਾਨ ਰਾਮ ਚੰਦ ਜੀ ਨੇ ਪੀਲਣੀ ਦੇ ਆਪ ਚਰਨ ਧੋਤੇ, ਮਹਾਰਾਜ ਮੈਂ ਗਰੀਬਣੀ ਹਾਂ, ਨਾ ਪੀਲਣੀ ਤੇਰੇ ਅੰਦਰ ਸੱਚ ਹੈ, ਤੇਰੇ ਅੰਦਰ ਪਿਆਰ ਹੈ। ਭਗਵਾਨ ਰਾਮ ਚੰਦ ਜੀ ਨੇ ਪੀਲਣੀ ਦੇ ਚਰਨ ਧੋ ਕੇ ਜਿਸ ਵੇਲੇ ਉਸ ਸਰੋਵਰ ਦੇ ਅੰਦਰ ਪਾਏ, ਸਾਰਾ ਪਾਣੀ ਅੰਮ੍ਰਿਤ ਬਣ ਗਿਆ। ਆਖੋ ਸ੍ਰੀ ਵਾਹਿ ਜਨ ਕੇ ਚਰਨ ਤੀਰਥ ਕੋਟ ਗੰਗਾ, ਜਨ ਕੇ ਚਰਨ। ਲਓ ਬਾਈ ਕਰਮ ਕਾਂਡੀਓ ਉੱਚੀ ਕੁੱਲਾ ਵਾਲਿਓ, ਤੁਹਾਡੇ ਮੰਤਰਾਂ ਨੇ ਕੁਛ ਨੀ ਕੀਤਾ, ਅਸੀਂ ਵੀ ਚਰਨ ਧੋ ਕੇ ਪਾਏ ਹਨ, ਪਰ ਮੇਰੇ ਭਗਤ ਦੇ ਚਰਨਾਂ ਵਿਚ ਇਤਨੀ ਸਤਿਆ ਹੈ। ਪੀਲਣੀ ਤੂੰ ਧੰਨ ਨਾ ਰਹੋ ਭਾਈ, ਮਹਾਰਾਜ ਤੁਹਾਡੀ ਕਿਰਪਾ, ਤੁਹਾਡੀ ਕਿਰਪਾ, ਤੁਸੀਂ ਕਿਰਪਾ ਕੀਤੀ ਹੈ। ਜਿਸ ਨੀਚ ਕੋਈ ਨਾ ਜਾਣੇ ਨਾਮ ਜਪਤ ਚੌਕੁੰਟੀ, ਇਹ ਪਿਆਰ ਦੀ ਖੇਡ, ਪਿਆਰ ਦੀ ਅਵਸਥਾ ਹੈ। ਤੋ ਆਓ ਪਿਆਰੀ ਸਾਧ ਸੰਗਤ, ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ, ਸਾਧੂ ਦੇ ਚਰਨ ਭਾਈ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਬ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉਪਰ ਜਾਈਏ ਕੁਰਬਾਨ, ਸਾਧ ਸੇਵਾ ਵੜ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ। ਮਹਾਂਪੁਰਸ਼ਾਂ ਦੀ ਪ੍ਰੇਰਣਾ ਅਨੁਸਾਰ ਗੁਰਮੁਖ ਪਿਆਰੇ ਗੁਰੂ ਦਰੋਂ ਵਰਸਾਏ ਹੋਏ ਸਰਦਾਰ ਜਗਜੀਤ ਸਿੰਘ ਜੀ, ਉਹਨਾਂ ਦੇ ਵੱਡੇ ਪ੍ਰਾਤਾ ਜੀ ਸਰਦਾਰ ਤਾਰਾ ਸਿੰਘ ਜੀ, ਹੋਰ ਉਹਨਾਂ ਦੇ ਵੀਰ, ਸਾਰਾ ਗੁਰਮੁਖ ਪਰਿਵਾਰ, ਗੁਰੂ ਨੇ ਬਖਸ਼ਿਸ਼ ਕੀਤੀ ਹੈ ਬਾਈ, ਸੰਤ ਸੇਵੀ ਪਰਿਵਾਰ ਹੈ, ਸੰਤ ਦੀ ਸੇਵਾ ਤੇ ਸੰਤ ਦੀ ਸੰਗਤ ਨਾਲ ਮਿਲਿਆ ਕੀ ਹੈ, ਇਹ ਤੁਸੀਂ ਤੱਕ ਲੋ ਸਭੋ ਕੁਝ ਮਿਲਿਆ। ਹੁਣ ਇੱਥੇ ਕਿਸੇ ਚੀਜ਼ ਦੀ ਕਮੀ, ਕੋਠੀਆਂ ਵੀ ਦਿੱਤੀਆਂ, ਕਾਰੋਬਾਰ ਵੀ ਦਿੱਤਾ ਹੈ, ਤੇ ਨਾਲੇ ਗੁਰੂ ਨਾਨਕ ਨੇ ਆਪਣਾ ਪਿਆਰ ਵੀ ਦਿੱਤਾ ਹੈ। ਜਿੱਥੇ ਪਿਆਰ ਆ ਗਿਆ ਸੁਹਾਗਣ ਦਾ ਹਾਰ ਸ਼ਿੰਗਾਰ ਸਫਲ ਹੋ ਜਾਂਦਾ ਹੈ, ਜੇ ਪਤੀ ਦੀ ਪ੍ਰਸੰਨਤਾ ਹੈ, ਤੇ ਜੇ ਪਤੀ ਨੀ ਰੀਝੀਆਂ ਤਾਂ ਕਿਤਨੇ ਕਰ ਲਵੇ, ਉਹਨੂੰ ਸੁਹਾਗਣ ਕੋਈ ਨੀ ਕਵੇਗਾ, ਦੁਹਾਗਣ ਕਹਿਣਗੇ। ਦੁਹਾਗਣ ਕਿਆ ਨਿਸ਼ਾਨੀ ਆ, ਕਿਸੇ ਨੇ ਸਵਾਲ ਕੀਤਾ ਮਹਾਰਾਜ ਦੁਹਾਗਣ ਦੀ ਨਿਸ਼ਾਨੀ ਕੀ ਹੈ, ਹਜ਼ੂਰ ਕਹਿੰਦੇ ਨੇ ਖਸਮੋ ਕੁੱਠੀ ਫਿਰੇ ਨੀ ਮਾਣੀਆ, ਆਪਣੇ ਕੰਤ ਨੂੰ ਨਹੀਂ ਰਿਝਾਇਆ, ਆਪਣੇ ਸਾਈਂ ਦੀ ਪ੍ਰਸੰਨਤਾ ਨਹੀਂ ਲਈ। ਫਿਰ ਚਾਹੇ ਉਹ ਸੁੱਚੇ ਬਸਤਰ ਪਾਉਂਦੀ ਹੈ, ਚਾਹੇ ਰੇਸ਼ਮੀ ਪਾਉਂਦੀ ਹੈ, ਚਾਹੇ ਕੁਛ ਪਾਉਂਦੀ ਹੈ, ਹਜ਼ੂਰ ਕਹਿੰਦੇ ਨੇ ਮੈਲੇ ਵੇਸ ਤਿਨਾ ਕਾਮਣੀ, ਉਹਨਾਂ ਦੇ ਮਹਿਲੇ ਵੇਸ, ਲੋਕੀ ਉਂਗਲਾਂ ਕਰਦੇ ਹਨ, ਪਤੀ ਨਾਲ ਬਣਨੀ ਆਈ ਤੇ ਕੱਪੜੇ ਪਾਈ ਫਿਰਦੀ, ਮਹਿਲੇ ਵੇਸ ਤਿਨਾ ਕਾਮਣੀ, ਦੁਖੀ ਰਹਿਣ ਵਿਆਹੇ। ਸੋ ਪਿਆਰੀ ਸਾਧ ਸੰਗਤ, ਕਿਤਨੀ ਬਖਸ਼ਿਸ਼ ਹੈ, ਕਿਤਨੀ ਮਿਹਰ ਹੈ, ਜਿੱਥੇ ਸਭ ਕੁਝ ਗੁਰੂ ਨਾਨਕ ਨੇ ਬਖਸ਼ਿਆ, ਕਿੱਡਾ ਸੋਹਣਾ ਕੀਰਤਨ। ਸਰਦਾਰ ਰਜਿੰਦਰ ਸਿੰਘ ਜੀ ਤਬਲਾ ਵਜਾ ਰਹੇ ਸਨ, ਬੜਾ ਸੋਹਣਾ ਅੱਛਾ ਵਜਾ ਰਹੇ ਸਨ, ਗੁਰੂ ਮਿਹਰ ਕਰੇ, ਚੜ੍ਹਦੀਆਂ ਕਲਾ ਸਤਿਗੁਰੂ ਜੀਵਨ ਬਖਸ਼ੇ, ਕਿਹੜੀ ਵੱਡੀ ਗੱਲ ਹੈ। ਸਵੇਰ ਦਾ ਭੁੱਲਾ ਆ, ਸ਼ਾਮਾਂ ਨੂੰ ਘਰ ਆ ਜਾਵੇ, ਇਹਨੂੰ ਭੁੱਲਾ ਕੋਈ ਨੀ ਕਹਿੰਦਾ, ਗੁਰੂ ਬਖਸ਼। ਤੋ ਪਿਆਰੀ ਸਾਹਿਬ ਸੰਗਤ, ਮੇਰਾ ਤਾਂ ਗੁਰੂ ਦੀ ਹੈ ਨਾ, ਬਖਸ਼ਿਸ਼ ਤਾਂ ਗੁਰੂ ਦੀ ਲੈਣੀ ਹੈ ਬਈ, ਇੱਥੇ ਵੀ ਤੇ ਅੱਗੇ ਗੁਰੂ ਦੇ ਹੁਕਮ ਵਿੱਚ ਸਭ ਕੁਝ ਪ੍ਰਾਪਤ ਹੁੰਦਾ, ਸੋਹਣਾ ਕੀਰਤਨ ਹੋਇਆ। ਤੋ ਪਿਆਰੀ ਸਾਧ ਸੰਗਤ, ਇਹ ਮਹਾਂਪੁਰਸ਼ਾਂ ਦੀ ਕਿਰਪਾ ਹੈ। ਤੁਲਸੀ ਜੀ ਨੇ ਲਿਖਿਆ ਹੈ, ਗੁਸਾਈ ਤੁਲਸੀ ਦਾਸ ਜੀ ਨੇ, ਸੁਤ ਦਾਰਾ ਅਰ ਲਕਸ਼ਮੀ ਪਾਪੀ ਕੇ ਵੀ ਹੋਏ, ਇਹ ਚੀਜ਼ਾਂ ਤੋਂ ਪਾਪੀ ਕੋਲ ਵੀ ਆ ਜਾਂਦੀਆਂ ਹਨ, ਉੱਤੋਂ ਵਸਤੂ ਕਿਹੜੀ ਹੈ, ਸੁਧਾਰਾ ਅਰ ਲਕਸ਼ਮੀ ਪਾਪੀ ਕੇ ਵੀ ਹੋਏ, ਸੰਤ ਸਮਾਗਮ ਹਰੀ ਕਥਾ ਤੁਲਸੀ ਦੁਰਲਭ ਦੋਏ। ਤੋ ਆਓ ਪਿਆਰੀ ਸਾਧ ਸੰਗਤ, ਰਾਜਾ ਜੋਗੀਆਂ ਦੇ ਦਰਸ਼ਨ ਹੋਏ, ਚਿਤ ਬੜਾ ਪ੍ਰਸੰਨ ਹੋਇਆ ਹੈ, ਤੇ ਨਾਲੇ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਕੀਰਤਨ ਮਿਲਿਆ।
ਸਾਧ ਸੰਗ ਅਰ ਕੀਰਤਨ ਗਾਈ ਅਣਕ ਬਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸਿਆ ਕੇ ਓਟ ਗਈ ਸੰਤੇਂਦਰ ਆਇਆ ਸਰਬ ਸੁਖ ਸਾਰੇ ਸੁਖਾਂ ਦੀ ਪ੍ਰਾਪਤੀ ਹੋਈ। ਕੀਰਤਨ ਜੁੜੇ ਹੋ, ਗੁਰੂ ਨਾਲ ਜੁੜੇ ਹੋ, ਨਾਮ ਨਾਲ ਜੁੜੇ ਹੋ ਭਾਈ, ਇਹ ਸਾਧਨ ਹੈ। ਜੋ ਉਸ ਤੋਂ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਤੋ ਆਓ। ਮਹਾਂਪੁਰਸ਼ਾਂ ਦੇ ਜੋ ਬਚਨ ਹੁੰਦੇ ਹਨ ਉਹ ਕਮਾਈ ਵਾਲੇ ਹੁੰਦੇ ਹਨ, ਉਹਨਾਂ ਨੂੰ ਹਿਰਦੇ ਚ ਵਸਾਈਏ, ਉਹਨਾਂ ਪੂਰਨਿਆਂ ਤੇ ਤੁਰੀਏ। ਉਹ ਫਿਰ ਕਿਹੜਾ ਪੂਰਨਾ ਦੱਸਦੇ ਹਨ? ਉਹ ਗੁਰੂ ਨਾਨਕ ਨਾਲ ਜੋੜਦੇ ਨੇ, ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ, ਬਾਣੀ ਨਾਲ ਜੋੜਦੇ ਨੇ, ਜਪਾਉਂਦੇ ਨੇ ਸਤਨਾਮ ਜਪ ਕੇ, ਤੇ ਫਿਰ ਸਾਡਾ ਜੀਵਨ ਸਫਲ ਹੁੰਦਾ ਹੈ। ਕਈਆਂ ਦਿਨਾਂ ਤੋਂ ਉਡੀਕ ਸੀ ਤਾਰਾ ਸਿੰਘ ਜੀ ਕਹਿੰਦੇ ਸਨ ਵੀ ਆਉਣਗੇ ਮਹਾਂਪੁਰਸ਼, ਤੋਂ ਚਿੱਤ ਬੜਾ ਪ੍ਰਸੰਨ ਹੋਇਆ ਹੈ। ਬੰਦਗੀ ਵਾਲਿਆਂ ਦੇ ਦਰਸ਼ਨ ਕੀਤੇ ਆ, ਮਨ ਪ੍ਰਸੰਨਤਾ ਵਿਚ ਆ ਜਾਂਦਾ, ਕਿਉਂਕਿ ਸਭ ਤੋਂ ਵੱਡਾ ਖਜ਼ਾਨਾ ਹੀ ਬੰਦਗੀ ਹੈ, ਵੱਡੀ ਪੂੰਜੀ ਹੈ ਜੋ ਅੱਜ ਗੁਰੂ ਨੇ ਮਿਹਰ ਕੀਤੀ ਹੈ। ਤੋ ਆਓ ਪਿਆਰੀ ਸਾਧ ਸੰਗਤ, ਹੁਣ ਸ਼ਬਦ ਦੀ ਅਖੀਰਲੀ ਤੁਕ ਪੜ ਕੇ ਕੀਰਤਨ ਦੀ ਸਮਾਪਤੀ ਕਰਦਾ ਹਾਂ। ਤੁਸੀਂ ਸਾਰੇ ਜੁੜੇ ਹੋ ਕੀਰਤਨ ਦੇ ਸਦਕੇ ਗੁਰੂ ਨਾਨਕ ਨਾਲ ਮਹਾਂਪੁਰਸ਼ਾਂ ਦੀ ਕਿਰਪਾ ਦੁਆਰਾ, ਤੇ ਮੇਰੇ ਵਾਸਤੇ ਅਰਦਾਸ ਕਰਿਆ ਕਰੋ, ਕਿਉਂਕਿ ਜੁੜਿਆਂ ਦੀਆਂ ਅਰਦਾਸਾਂ ਜੋੜ ਦਿੰਦੀਆਂ ਹਨ। ਉਹ ਕਿਹੜੀ ਅਰਦਾਸ ਹੈ? ਦਿਓ ਸਜਣ ਆਸੀਸੜੀਆਂ, ਜੋ ਹੋਏ ਸਾਰੇ ਬਖਸ਼ਿਸ਼ ਹੋ ਜਾਏ, ਮੇਰ ਹੋ ਜਾਏ ਮਹਾਂਪੁਰਸ਼ਾਂ ਬਾਬਾ ਜੀ ਬਖਸ਼ਿਸ਼, ਕਿਉਂਕਿ ਨਿਰਾ ਕਹਿਣ ਮਾਤਰੀ ਨਾਰਵਾ ਕੜਛੀ ਦੂਜਿਆਂ ਨਾ ਵਰਤਾਂਦੀ ਰਹੇ, ਆਪ ਵੀ ਗ੍ਰਹਿਣ ਕਰੇ। ਛਾਰਨੀ ਦੀ ਤਰ੍ਹਾਂ ਜੀਵਨ ਨਾ ਬਣੇ, ਛੱਜ ਦੀ ਤਰ੍ਹਾਂ ਬਣ ਜਾਏ। ਛਾਰਨੀ ਜਿਹੜੀ ਹੈ ਉਹ ਤਤ ਵਸਤੂ ਨੂੰ ਹੇਠਾਂ ਸਿਰ ਦਿੰਦੀ ਹੈ ਅਸਲੀਅਤ ਨੂੰ, ਪਰ ਜਿਹੜਾ ਛੱਜ ਹੈ ਉਹ ਕੂੜਾ ਇੱਕ ਪਾਸੇ ਕਰ ਦਿੰਦਾ, ਚੰਗੀ ਚੀਜ਼ ਗ੍ਰਹਿਣ ਕਰ ਲੈਂਦਾ। ਤਾਂ ਗੁਰਸਿੱਖ ਦਾ ਜੀਵਨ ਇਹੋ ਜਿਹਾ, ਗੁਣਾ ਕਹੋਵੇ ਵਾਸਲਾ ਕਡਵਾਸ, ਗੁਣਾਂ ਦੀਆਂ ਪੰਡਾਂ ਬਣੀਏ ਭਾਈ, ਤੋ ਤਾਹੀਓ ਮਿਲ ਸਕਦੀਆਂ ਗੁਣਵਾਨ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਆਪਣਾ ਜੀਵਨ ਸਫਲਾ ਕਰੀਏ। ਅਖੀਰਲੀ ਤੁਕ ਪੜ ਕੇ ਕੀਰਤਨ ਦੀ ਸਮਾਪਤੀ ਕਰਦਾ ਹਾਂ। ਭੁੱਲ ਚੁੱਕ ਦੀ ਖਿਮਾ ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।

सभी उपजो उजियारे जाने की बढ़ने मनो हाथ ले जाने की बढ़ने।

ਇਹ ਤੋਂ ਉਰਾ ਨਹੀਂ, ਸਹਿਜ ਦੇ ਘਰ ਤੋਂ ਉਰਾ ਨਹੀਂ ਖਲੋਣਾ ਸਿੱਖ ਨੇ। ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਕਦਮ ਕਦਮ ਅੱਗੇ ਵਧਣਾ। ਜਿਹੜਾ ਤੁਰਦਾ ਹੈ ਉਹ ਕਦੇ ਨਾ ਕਦੇ ਮੰਜ਼ਿਲ ਤੇ ਪਹੁੰਚ ਹੀ ਜਾਂਦਾ, ਜਿਹੜਾ ਤੁਰਦਾ ਨਹੀਂ ਉਹਦੀ ਮੰਜ਼ਿਲ ਤੇ ਪਹੁੰਚਣ ਦੀ ਕੋਈ ਆਸ ਨਹੀਂ। ਗੁਰਮੁਖ ਦੀ ਮੰਜ਼ਿਲ ਹੈ ਸਹਿਜ ਅਵਸਥਾ, ਉਹ ਸਹਿਜ ਦੀ ਅਵਸਥਾ ਜਿੱਥੇ ਨਾ ਊਂਘ ਰਹਿ ਜਾਏ, ਨਾ ਭੁੱਖ ਰਹਿ ਜਾਏ, ਨਾ ਦੁੱਖ ਰਹਿ ਜਾਏ, ਨਾ ਸੁੱਖ ਰਹਿ ਜਾਏ, ਨਾ ਸੁੱਖ ਵਿੱਚ ਉਛਲੇ, ਨਾ ਦੁੱਖ ਵਿੱਚ ਰੋਣ ਬਹਿ ਜਾਏ, ਨਾ ਕੁਝ ਮਿਲ ਜਾਏ ਤੇ ਹਰਖ ਹੋਵੇ, ਨਾ ਕੁਝ

ਪ੍ਰਤਾਪ ਆਪਣੀ ਬੱਚੀ ਦੀ ਭੁੱਖ ਨਹੀਂ ਸੀ ਸਹਾਰ ਸਕਿਆ, ਅਕਬਰ ਅੱਗੇ ਗੋਡੇ ਟੇਕ ਔਲਾਦ ਦਾ ਨਹੀਂ। ਹਜ਼ਰਤ ਈਸਾ ਪੁੱਤਰ ਦੀ ਕੁਰਬਾਨੀ ਵੇਲੇ ਕਹਿਣ ਲੱਗੇ, ਮੇਰੀ ਅੱਖਾਂ ਤੇ ਕਾਲੀ ਪੱਟੀ ਬਣ ਗਈ, ਮੈਂ ਵੇਖ ਨਹੀਂ ਸਕਦਾ। ਰਾਜਾ ਦਸ਼ਰਥ ਪੁੱਤਰ ਦੇ ਵਿਛੋੜੇ ਦੇ ਵਿੱਚ ਸਰੀਰ ਤਿਆਗਤਾ ਸੀ। ਇਧਰ ਗੱਲ ਉਲਟੀ ਹੈ, ਆਪਣੇ ਪੁੱਤਰਾਂ ਨੂੰ ਆਪ ਭੇਜ ਰਹੇ। ਵੇਖੋ, ਕੋਈ ਪੈਸੇ ਦਾ ਨਹੀਂ ਮਸਲਾ, ਕੋਈ ਔਰਤ ਦਾ ਨਹੀਂ, ਜ਼ਮੀਨਾਂ ਦਾ ਨਹੀਂ, ਇੱਕ ਜ਼ੁਲਮ ਨੂੰ ਜੜ ਤੋਂ ਖੇਡਣਾ। ਇਹ ਇੱਕ ਇੱਕ ਇਕੱਲਾ ਇਕੱਲਾ ਹਿੰਦੁਸਤਾਨ ਨਹੀਂ, ਕਲਗੀਆਂ ਵਾਲੇ ਦਾ ਦੇਣਾ ਨਹੀਂ ਦੇ ਸਕਦੇ। ਜ਼ੁਲਮ ਨੂੰ ਉਖੇੜਨ ਲਈ ਸਾਹਿਬਜ਼ਾਦਿਆਂ ਦਾ ਖੂਨ। ਇਹ ਸਾਹਿਬਜ਼ਾਦਾ ਅਜੀਤ ਸਿੰਘ ਸਾਧ ਸੰਗਤ ਜੀ ਨਾਲ ਹੋਰ ਸਿੰਘਾਂ ਦਾ ਜਥਾ ਲਿਆ ਪੰਜਾਂ ਦਾ, ਤੇ ਫਿਰ ਨਿਕਲੇ ਨੇ ਚਮਕੌਰ ਦੀ ਗੜੀ ਚੋਂ ਲੱਖਾਂ ਦਾ ਘੇਰਾ। ਸਾਖੀ ਚ ਲਿਖਿਆ, ਜਿਹੜਾ ਛੱਬਾ ਸੀ ਨਾ ਤੀਰਾਂ ਦਾ, ਉਹ ਜਦੋਂ ਮੁੱਕ ਗਿਆ, ਤੀਰ ਚਲਾਈ ਜਾ ਰਹੇ, ਕਈਆਂ ਨੂੰ ਉਹਨਾਂ ਨੇ ਮੌਤ ਦੇ ਘਾਟ ਉਤਾਰਿਆ। ਹੁਣ ਜਦੋਂ ਤੀਰ ਮੁੱਕ ਗਏ ਤੇ ਕਹਿੰਦੇ ਫਿਰ ਆਪਣੀ 3 ਫੁੱਟ ਵਾਲੀ ਸ੍ਰੀ ਸਾਹਿਬ ਕੱਟ ਲਈ। ਹੁਣ ਥੋਥੀ ਕੁਝ ਚਿਰ ਮੁਕਾਬਲੇ ਤੋਂ ਬਾਅਦ ਇਹ ਕਲਗੀਆਂ ਲੱਗ ਰੋ ਪਿਓ ਆਪ ਵੇਖ ਰਿਹਾ ਬੱਚੇ ਦਾ। ਕੁਝ ਚਿਰ ਬਾਅਦ ਕਹਿੰਦੇ ਉਹ ਜਿਹੜੀ 3 ਫੁੱਟ ਦੀ ਸ੍ਰੀ ਸਾਹਿਬ ਉਹਦੇ ਵੀ 2 ਟੁੱਟੇ ਹੋ ਗਏ, ਤੇ ਕਹਿੰਦੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਹੁਣ ਮਿਆਨ ਕੱਢ ਲਈ, ਖਾਲੀ ਮਿਆਨ ਹੀ ਲੱਕੜ ਥੱਪ ਸਤਨਾਮ ਉਹਦੇ ਨਾਲ ਹੀ ਕਈਆਂ ਦੇ ਸਿਰ ਗੁੰਡੇ। ਫਿਰ ਆਖਰ ਸ਼ਹੀਦੀ ਪ੍ਰਾਪਤ ਕੀਤੀ। ਹੁਣ ਉਸੇ ਗੜੀ ਵਿੱਚ ਛੋਟਾ ਵੀਰ ਸਾਹਿਬਜ਼ਾਦਾ ਜੁਝਾਰ ਸਿੰਘ, ਉਹ ਕੀ ਕਹਿੰਦਾ, ਪਿਤਾ ਜੀ ਹੁਣ ਮੈਨੂੰ ਭੇਜੋ, ਤੂੰ ਕਰ ਲਏਗਾ ਮੁਕਾਬਲਾ। ਅੱਲਾ ਯਾਰ ਯੋਗੀ ਖਾਨ ਨੇ ਉਸ ਸਮੇਂ ਨੂੰ ਇੰਝ ਲਿਖਿਆ ਜੀ, ਧਿਆਨ ਦੇ,

ਸਾਹਿਬਜ਼ਾਦਾ ਜੁਝਾਰ ਸਿੰਘ ਕਿੰਨੀ ਕੁ ਉਮਰ ਹੈ? ਇੱਕ ਸੱਚ ਦੀ ਖਾਤਰ ਚਮਕੌਰ ਦੀ ਗੜੀ ਵਿੱਚ ਸਿੰਘਾਂ ਦਾ ਜੱਥਾ ਨਾਲ ਲੈ ਕੇ ਸ਼ਹੀਦੀਆਂ ਪਾਈਆਂ। ਇਹ 40-50 ਸਿੰਘਾਂ ਚੋਂ ਸਾਧ ਸੰਗਤ ਸਿਰਫ 7-8 ਸਿੰਘ ਰਹਿ ਗਏ, ਜਿਨ੍ਹਾਂ ਚੋਂ ਫਿਰ 5 ਨੇ ਇਹ ਹੁਕਮ ਲਾਇਆ ਕਿ ਸਤਿਗੁਰੂ ਤੁਸੀਂ ਗੜੀ ਚੋਂ, ਤੁਸੀਂ 5 ਸਿੰਘਾਂ ਦੀ ਮਰਿਆਦਾ ਬਣਾਈ ਹੈ, ਤੁਸੀਂ ਹੋਵੋਗੇ ਤੇ ਕਈਆਂ ਨੂੰ ਫਿਰ ਅਗਾਂਹ ਪੰਥ ਚ ਲਾ ਲਓ। ਇਹ ਧਿਆਨ ਦੇਣਾ, ਇੱਕ ਗੁਰੂ ਗੋਬਿੰਦ ਸਿੰਘ ਕਈ ਸਿੱਖਾਂ ਨੂੰ ਸਾਜ ਸਕਦੇ ਨੇ, ਪਰ ਕਈਆਂ ਸਿੱਖਾਂ ਲਈ ਇੱਕ ਗੁਰੂ ਬਣਾਉਣਾ ਔਖਾ। ਉੱਥੋਂ ਫਿਰ ਤਾੜੀ ਮਾਰ ਕੇ ਪੰਥ ਖਾਲਸੇ ਦਾ ਹੁਕਮ ਮੰਨ ਕੇ 3 ਸਿੰਘ ਨਾਲ ਚਮਕੌਰ ਦੀ ਗੜੀ ਚੋਂ ਨਿਕਲੇ ਨੇ। ਆਵਾਜ਼ ਦੇ ਕੇ ਸਿੱਖਾਂ ਦਾ ਗੁਰੂ ਚੱਲਿਆ। ਇਹ ਸਾਰਾ ਪਿਛਲੇ ਹਫ਼ਤੇ ਦਾ ਇੱਕ ਸੀਨ ਚੱਲ ਰਿਹਾ ਜੀ, ਜਿਹੜੇ ਦਿਨ ਬੀਤੇ ਆ। ਤੇ ਮਹਾਰਾਜ ਨੇ 3 ਸਿੰਘਾਂ ਨੂੰ ਕਿਹਾ ਸੀ ਵੀ ਧਰੂ ਤਾਰੇ ਦੀ ਸਿਹਤ 'ਤੇ ਤੁਰਿਆਣਾ, ਜੇ ਵਿਛੜ ਗਏ ਤੇ ਇਹਦੀ ਸਿਹਤ 'ਤੇ ਤੁਰਿਆ, ਕਿਉਂ ਕਈ ਲੱਖਾਂ ਦਾ ਘੇਰਾ ਸੀ। ਔਰ ਇੱਥੇ ਜੇ ਉਹ ਸਾਖੀ ਕੋਈ ਤੁਹਾਡੇ ਚੋਂ ਬੈਠਾ ਕੇਸਾਂ ਦੀ ਬੇਦਬੀ ਕਰਦਾ ਹੋਵੇ, ਇੱਥੇ ਸਾਖੀ ਜੀ। ਹੁਣ ਦੱਸੋ, ਚਮਕੌਰ ਦੀ ਗੜੀ 'ਚ ਮਹਾਰਾਜ ਕੋਲ ਜੋੜਾ ਨਹੀਂ ਸੀ, ਹੈਗਾ ਸੀ ਜੰਗ ਦੇ ਮੈਦਾਨ 'ਚ ਕਈ ਕੁਝ ਖਿਲ ਰਿਹਾ, ਜੋੜਾ ਪਾ ਕੇ ਨਿਕਲਿਆ। ਇੱਥੇ ਮਹਾਰਾਜ ਨੰਗੇ ਪੈਰੀ ਨਿਕਲੇ ਜੇ ਚਮਕੌਰ ਦੀ ਗੜੀ 'ਚੋਂ। ਕਾਰਨ ਕੀ? ਮਹਾਰਾਜ ਜੋੜਾ ਦੇ ਪਾ ਲਓ। ਮਹਾਰਾਜ ਕਹਿੰਦੇ ਕਈ ਸਿੰਘ ਮੇਰੇ ਸ਼ਹੀਦ ਹੋਏ ਪਏ ਨੇ, ਕੋਈ ਕਿਤਰਾ ਤੇ ਕੋਈ ਕਿਤਰਾ। ਜੇ ਰਾਤ ਦੇ ਹਨੇਰੇ ਵਿੱਚ ਕਿਸੇ ਸਿੱਖ ਦੇ ਕੇਸਾਂ ਨੂੰ ਮੇਰਾ ਜੋੜਾ ਲੱਗ ਗਿਆ, ਮੈਂ ਕਿੱਥੇ ਲੇਖਾ ਦਿਆਂ? ਇਹਨਾਂ ਸੱਤਾ ਕਿਸਮ ਅਰਦਾਸ ਦੇ ਗਲ 'ਚ ਕੱਪੜਾ ਪਿਆ, ਇਹਦੇ ਨਾਲ ਮੂੰਹ ਪੂੰਜੀਦਾ, ਕੋਈ ਚੀਜ਼ ਹੱਥ ਧੋਣੇ ਹੋਣ ਉਸ ਤੋਂ ਬਾਅਦ ਪੂੰਜ ਲਈਦੇ। ਜਿਹੜਾ ਗਲ ਦਾ ਹਜ਼ੂਰੀ ਆ, ਇਹ ਦਾਸ ਕਦੀ ਕੇਸਾਂ 'ਤੇ ਨਹੀਂ ਬਣਦਾ, ਇਹਦੇ ਨਾਲ ਮੂੰਹ ਪਹੁੰਚਿਆ, ਇਹਨੂੰ ਕੇਸਾਂ 'ਤੇ ਨਹੀਂ ਬਣਦਾ। ਕਲਗੀ ਵਾਲੇ ਪਾਤਸ਼ਾਹ ਨੇ ਕੇਸਾਂ ਦਾ ਇੰਨਾ ਸਤਿਕਾਰ ਸਿਖਾਇਆ, ਯਤਨ ਕਰਿਆ ਕਰੋ। ਪਿੱਛੇ ਸੁਣਿਆ ਹੀ ਇਹ ਪ੍ਰਕਰਨ ਆਪ ਜੀ, ਨੰਗੇ ਸਿਰ ਵੀ ਫਿਰਨਾ ਸਿੱਖ ਲਈ ਸੰਕੋਚ, ਜੰਗਲ ਪਾਣੀ ਜਾਣਾ ਨੰਗੇ ਸਿਰ ਸੰਕੋਚ, ਪ੍ਰਸ਼ਾਦਾ ਛਕਣਾ ਨੰਗੇ ਸਿਰ ਸੰਕੋਚ। ਮਹਾਰਾਜ ਆਪ ਚਮਕੌਰ ਦੀ ਗੜੀ ਚੋਂ ਅੱਧੀ ਰਾਤ ਤਾੜੀ ਮਾਰ ਕੇ ਨਿਕਲੇ ਨੇ, ਸਿੱਖਾਂ ਦਾ ਗੁਰੂ ਚੱਲਿਆ ਜੇ, ਪਰ ਵੇਖ ਲਓ ਜੋੜਾ ਨਹੀਂ ਪਾਇਆ, ਕਈ ਕੁਝ ਖਿਲ ਰਿਹਾ ਜੇ, ਰਾਤ ਦੇ ਹਨੇਰੇ ਵਿੱਚ ਮੇਰਾ ਜੋੜਾ ਕਿਸੇ ਸਿੱਖ ਦੇ ਕੇਸਾਂ ਨੂੰ ਨਾ ਲੱਗਦਾ। ਕੀ ਟਾਈਮ ਥੋੜ੍ਹੇ ਕਹਿੰਦੇ ਪੈਰਾਂ ਛਾਲੇ ਪਏ, ਜੋੜਾ ਉਹਨਾਂ ਫਿਰ ਕਿਤੋਂ ਪੈਣੇ? ਇਤਿਹਾਸ ਲਿਖਿਆ ਜੀ, 3 ਸਿੰਘ ਨਾਲੋਂ ਵਿਛੜ ਗਏ, ਇਕੱਲੇ ਮਹਾਰਾਜ ਜੀ। ਦੁੱਧ ਵੇਚਣ ਵਾਲੇ 2 ਸਰੀਰ ਸੀ, ਉਹਨਾਂ ਨੇ ਪਛਾਣ ਲਿਆ, ਸਵੇਰ ਹੋ ਚੁੱਕੀ ਸੀ ਤੇ ਕਹਿਣ ਲੱਗੇ ਅਸੀਂ ਬਾਦਸ਼ਾਹ ਨੂੰ ਸੁਣਿਆ ਦਿੰਦੇ ਹਾਂ, ਗੁਰੂ ਗੋਬਿੰਦ ਸਿੰਘ ਇੱਥੇ ਨੇ, ਇਨਾਮ ਮਿਲੇਗਾ। ਮਹਾਰਾਜ ਨੇ ਆਪਣਾ ਖੰਜਰ ਦਿੱਤਾ ਜਿਹਨੂੰ ਸੋਨਾ ਲੱਗਾ ਸੀ, ਕਹਿਣ ਲੱਗੇ ਇਹ ਲੈ ਲਓ, ਇਹਨੂੰ ਵੇਚ ਕੇ ਜੋ ਮਾਇਆ। ਉਹ ਨਾ ਮੰਨੇ, ਕਹਿੰਦੇ ਉਸ ਤੋਂ ਬਾਅਦ ਮਹਾਰਾਜ ਨੇ ਨਿੱਕੀ ਪਗਡੰਡੀ, ਇੱਕ ਪਗਡੰਡੀ ਹੁੰਦੀ ਪਿੰਡਾਂ ਵਿੱਚ, ਉੱਥੇ ਹੋ ਗਏ ਪਗਡੰਡੀ। ਉਸ ਪਗਡੰਡੀ 'ਤੇ ਉੱਥੇ ਜੇ ਸਮਾਂ ਕੰਢੇ ਸੀ, ਪੈਰਾਂ ਵਿੱਚ ਕੰਢੇ, ਮਾਛੀਵਾੜੇ ਦਾ ਜੰਗਲ, ਉਹ ਵੀ 3 ਸਿੰਘ ਲੱਭਦੇ ਪਏ। ਇੱਧਰ ਮਹਾਰਾਜ ਜਦੋਂ ਆਏ
ایک پتھر نو سرانا بنا کے گلے دے حضوریے نو ہی جڑا شریر تے پورا نہیں آ رہا پیر ننگے اتے پا کے ننگی شمشیر ہاتھ پڑ کے لیٹے پئے نے اس ویلے شبد اچاریا تھا

ਉਹ ਦੀਆਂ ਠੰਡੀਆਂ ਰਾਤਾਂ, ਖੰਡਿਆਲਾ ਰਸਤਾ, ਜੰਗਲ ਦਾ ਰਸਤਾ, ਕੋਲ ਸੇਵਾਦਾਰ ਕੋਈ ਨਹੀਂ, ਪੈਰਾਂ ਵਿੱਚ ਛਾਲੇ, ਕੋਈ ਬਿਸਤਰ ਨਹੀਂ ਆਰਾਮ ਲਈ, ਸਿਰਾਣਾ ਲਈ ਸਿਰ ਦੇ ਥੱਲੇ ਦੇਣ ਲਈ। ਪਰ ਕੀ ਕਹਿੰਦਾ ਉਹ ਯਾਰੜੇ ਦਾ, ਸਾਨੂੰ ਸੱਥਰ ਚੰਗਾ। ਇਹਨੇ ਨੂੰ ਉਹ ਤਿੰਨੇ ਸਿੰਘ ਸਾਧ ਸੰਗਤ ਪਹੁੰਚ ਗਏ, ਮਹਾਰਾਜ ਜੀ ਦੇ ਚਰਨਾਂ ਨੂੰ ਹੱਥ ਲਾਇਆ ਤੇ ਬਰਫ਼ ਵਰਗੇ ਪੈਰ

ਇੱਥੋਂ ਫਿਰ ਮਹਾਰਾਜ ਜੀ ਦੇ ਕੁਝ ਸੇਵਕ ਜਿਨ੍ਹਾਂ ਦੇ ਘਰ ਪਲੰਗ ਤੇ ਵਿਰਾਜਮਾਨ ਕਰਾਇਆ, ਉੱਥੋਂ ਫਿਰ ਗਨੀ ਖਾਂ ਤੇ ਨਬੀ ਖਾਂ ਦੋ ਸੇਵਾਦਾਰ ਹੋਰ ਜਿਨ੍ਹਾਂ ਨੂੰ ਗੁਰੂ ਘਰ ਦੀ ਵਡਿਆਈ ਪਤਾ ਸੀ, ਉੱਚ ਦੇ ਪੀਰ ਬਣਾਇਆ, ਪਲੰਗ ਤੇ ਬੈਠੇ ਮਹਾਰਾਜ ਨੀਲੇ ਬਸਤਰ ਪਾ ਕੇ। ਦੋ ਸਿੱਖਾਂ ਨੇ ਪਲੰਗ ਚੁੱਕਿਆ, ਉਧਰੋਂ ਦੋ ਮੁਸਲਮਾਨ, ਗਨੀ ਖਾਂ ਨਬੀ ਖਾਂ ਤੇ ਸਾਰੇ ਪਾਸੇ ਭਾਲ ਹੋ ਰਹੀ ਸੀ ਗੁਰੂ ਮਹਾਰਾਜ ਦੀ, ਪਹਿਰੇ ਲੱਗੇ ਸੀ। ਹੁਣ ਜਿਹੜੇ ਪਹਿਰੇ ਤੇ ਪੁਲਿਸ ਵਾਲੇ ਪੁੱਛਦੇ ਸੀ, ਉੱਚ ਦਾ ਪੀਰ ਜਾ ਰਿਹਾ, ਕੌਣ ਹੈ ਭਾਈ ਉੱਚ ਦਾ ਪੀਰ? ਕਹਿੰਦੇ ਇੱਕ ਪਹਿਰੇ ਵਾਲੇ ਨੇ ਆਖਿਆ, ਅਸੀਂ ਉੱਚ ਦੇ ਪੀਰ ਦੀ ਸੇਵਾ ਕਰਨੀ ਹੈ, ਛਕਾਉਣਾ ਹੈ ਕੋਈ। ਜਿਹੜੇ ਗਨੀ ਖਾਂ ਨਬੀ ਖਾਂ ਦੋਵਾਂ ਨੇ ਅੱਗੋਂ ਚੁੱਕਿਆ ਸੀ ਪਲੰਗ, ਉਹਨਾਂ ਨੇ ਨੀਤੀ ਵਰਤੀ, ਕਹਿਣ ਲੱਗੇ ਪੀਰ ਨੇ ਰੋਜ਼ਾ ਰੱਖਿਆ। ਉਹ ਜਿਹੜੇ ਪਹਿਰੇ ਵਾਲੇ ਸੀ ਉਹਨਾਂ ਕਿਹਾ ਵੀ ਜੇ ਪੀਰ ਨੇ ਰੋਜ਼ਾ ਰੱਖਿਆ, ਜਿਹੜੇ ਪੀਰ ਦੇ ਤੁਸੀਂ ਚੇਲੇ ਹੋ ਚਾਰੇ, ਤੁਹਾਨੂੰ ਛਕਾਉਣਾ। ਹੁਣ ਉਹ ਕੱਪੜਾ ਚੁੱਕ ਕੇ ਪਲੰਗ ਦੇ ਆਲੇ ਦੁਆਲੇ ਕੱਪੜਾ ਸੀ ਵਿੱਚ, ਕਲਗੀ ਵਾਲੇ ਉੱਚ ਦੇ ਪੀਰ ਬਣ ਕੇ ਬੈਠੇ। ਉੱਚ ਪਿੰਡ ਦਾ ਨਾਂ ਹੈ, ਉਹ ਪਿੰਡ ਦੇ ਪੀਰ। ਉਹ ਜਦੋਂ ਭਾਈ ਦਇਆ ਸਿੰਘ ਧਰਮ ਸਿੰਘ ਕਹਿੰਦੇ, ਸਤਿਗੁਰੂ ਹੁਣ ਕੀ ਕਰੀਏ, ਇਹ ਮੁਸਲਮਾਨੀ ਤਰੀਕੇ ਦੀ ਬਣੀ ਹੋਈ ਸੀ, ਇਹ ਕਹਿੰਦੇ ਖਾਓ। ਉੱਥੇ ਮਹਾਰਾਜ ਜੀ ਨੇ ਕਿਹਾ ਜੀ, ਤੋ ਪ੍ਰਸਾਦ ਭਰਮ ਕਾ ਨਾਸ, ਕਿ ਜਿਹੜੀ ਚੀਜ਼ ਲਿਆਉਣਗੇ ਇਹ ਛਕਣ ਲਈ ਉਹਨੂੰ ਕਿਰਪਾਨ ਭੇਟ ਕਰ ਦੇਣਾ, ਗੁਰਬਾਣੀ ਪੜ੍ਹ ਕੇ ਧਿਆਨ ਦੇਣਾ, ਇਹ ਵੀ ਸਿੱਖਿਆ ਜੀ ਸਾਡੇ। ਅੱਜ ਵੀ ਉੱਥੇ ਦਰਸ਼ਨ ਕਰੋ, ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਕਿਰਪਾਨ ਭੇਟ ਸਾਹਿਬ, ਉੱਥੇ ਆਪਣੀ ਸਰੀ ਸਾਹਿਬ ਭੇਟ ਕਰਕੇ ਬਾਣੀ ਪੜ੍ਹ ਕੇ। ਉਹ ਚੀਜ਼ ਬਣਾਉਣ ਵਿੱਚ ਵੀ ਅਪਵਿੱਤਰਤਾ ਹੋਵੇ ਤੇ ਪਵਿੱਤਰਤਾ ਆ ਜਾਂਦੀ, ਕੋਈ ਜਾਣ ਕੇ ਨਾ ਜੂਟੇ ਹੱਥ ਲਾਵੇ, ਉਸ ਤਰ੍ਹਾਂ ਕਈ ਵਾਰੀ ਅੰਦਰ ਬਾਹਰ ਜਾਓ। ਉੱਥੇ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਹੈ, ਉਸ ਪਹਿਰੇ ਇੱਥੋਂ ਨਿਕਲ ਕੇ ਫਿਰ ਹੇਰ ਪਿੰਡ ਲੰਮੇ ਪਿੰਡ ਲੰਮਾ ਜੱਟਪੁਰਾ, ਜਿੱਥੋਂ ਦੀਆਂ ਸਾਖੀਆਂ ਸੁਣਦੇ ਹੋ ਤੁਸੀਂ ਲੁਧਿਆਣੇ ਦੇ ਕੋਲ, ਇਹ ਸਾਰੀ ਧਰਤੀ। ਫਿਰ ਰਾਏ ਕੱਲਾ, ਜਿੱਥੋਂ ਮਹਾਰਾਜ ਨੇ ਮਾਈ ਨੂੰ ਭੇਜਿਆ, ਅੱਜ ਜਿਹੜਾ ਦਿਹਾੜਾ ਵੀ ਜਾ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਜੀ ਦੀ ਖਬਰ ਲਿਆ, ਤੇ ਅੱਜ ਲਿਖਿਆ ਮਾਈ ਸਰਹੰਦ ਨਹੀਂ ਪਹੁੰਚਿਆ, ਰਸਤੇ ਚ ਹੀ ਉਹਨੂੰ ਖਬਰ ਮਿਲ ਗਈ ਛੋਟੇ ਸਾਹਿਬਜ਼ਾਦਿਆਂ ਬਾਰੇ। ਹੁਣ ਸੀਨ ਬਣਾਓ, ਇਹ ਰਾਏ ਕੱਲਾ ਪਿੰਡ ਹੈ ਜਿੱਥੇ ਮਹਾਰਾਜ ਮੰਜੇ ਦੇ ਬੈਠੇ ਨੇ, ਤੇ ਤੀਰ ਦੇ ਨਾਲ ਇੱਕ ਕਾਈ ਦੇ ਬੂਟੇ ਦੀ ਆਸੇ ਪਾਸਿਓਂ ਮਿੱਟੀ ਪੁੱਟਦੇ ਪਏ ਨੇ। ਉਹ ਮਾਈ ਜਿਹੜਾ ਉਹ ਛੋਟੇ ਸਾਹਿਬਜ਼ਾਦਿਆਂ ਦਾ ਜ਼ਿਕਰ ਸੁਣਾ ਰਿਹਾ, ਉਹ ਪੰਜ ਮਿੰਟ ਵਿੱਚ ਆਪ ਜੀ ਨਾ ਕਰਕੇ, ਕਿਉਂ ਇਹ ਇਤਿਹਾਸ ਰਲਦਾ, ਇਹ ਸ਼ਹੀਦੀ ਹਫ਼ਤਾ ਲੰਘਿਆ ਸਾਰਾ, ਅੱਜ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ। ਹਰਿਮੰਦਰ ਸਾਹਿਬ ਤੋਂ ਤੁਸੀਂ ਸਵੇਰੇ ਅਰਦਾਸ ਸੁਣਿਆ ਵੀ ਹੋਏਗਾ, ਗੰਗੂ ਬ੍ਰਾਹਮਣ ਇਹਨਾਂ ਨੂੰ ਆਪਣੇ ਘਰ ਲੈ ਗਿਆ ਸੀ ਮਾਤਾ ਜੀ ਨੂੰ ਛੋਟੇ ਸਾਹਿਬਜ਼ਾਦੇ। ਹੁਣ ਇੱਥੇ ਇੱਕ ਹੋਰ ਸਿੱਖਿਆ ਲੈਣੀ ਕਿ ਮਾਇਆ ਦਿਮਾਗ ਵੀ ਖਰਾਬ ਕਰ ਸਕਦੀ, ਤਾਂ ਹੀ ਬਾਬਾ ਨਾਨਕ ਸਿੰਘ ਜੀ ਕਹਿੰਦੇ ਸੀ, ਸਿੱਖ ਦੀ ਮਾਇਆ ਜੇਬ ਤੱਕ ਰਵੇ ਹਿਰਦੇ ਤੇ ਨਾ, ਹਿਰਦੇ ਤੇ ਆਏਗੀ ਹੰਕਾਰ ਵੀ ਹੋ ਸਕਦਾ, ਪੜਦਾ ਵੀ ਪੈ ਸਕਦਾ। ਇਹ ਗੰਗੂ ਬ੍ਰਾਹਮਣ ਉਸ ਮਾਇਆ ਦੀ ਪੋਟਲੀ, ਸੋਨੇ ਦੀ ਪੋਟਲੀ, ਹੀਰਿਆਂ ਦੀ ਮੋਹਰਾਂ ਦੀ ਪੋਟਲੀ ਵੇਖ ਕੇ ਦਿਮਾਗ ਖਰਾਬ ਹੋ ਗਿਆ, ਉਹ ਪੋਟਲੀ ਲੁਕਾ ਲਈ ਤੇ ਰੋਲਾ ਪਾ ਦਿੱਤਾ ਚੋਰ ਚੋਰ। ਮਾਤਾ ਜੀ ਚੋਰ ਪੋਟਲੀ ਲੈ, ਮਾਤਾ ਗੁਜਰੀ ਜੀ ਹੱਸ ਪਏ, ਕਹਿਣ ਲੱਗੇ ਚੋਰ ਤੇ ਇੱਥੇ ਆਇਆ ਕੋਈ, ਹੋਰ ਕੋਈ ਆਇਆ ਕੀ, ਪੋਟਲੀ ਤੇ ਤੈਂ ਆਪ ਰੱਖੀ, ਜੇ ਲੈਣੀ ਹੈ ਤਾਂ ਲੈ ਲੈ, ਇਹ ਨਾ ਕਿਹਾ ਚੋਰ, ਆਪਣੀ ਗੱਲ ਤੇ ਪੜਦਾ ਪਾਉਣ ਲਈ
ਤੇ ਮੈਂ ਤੁਹਾਨੂੰ ਬਚਾ ਕੇ ਆਪਣੇ ਘਰ ਲਿਆ, ਤੁਸੀਂ ਮੈਨੂੰ ਕਹਿੰਦੇ ਪਏ ਜੋ ਮੈਂ ਹੁਣੇ ਬਾਦਸ਼ਾਹ ਕੋਲ ਸ਼ਿਕਾਇਤ ਕਰ ਕਿ ਤੁਸੀਂ ਮੇਰੇ ਘਰ। ਕਹਿੰਦੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਮਨ ਵਿੱਚ ਕੀ ਆਇਆ ਇਹ ਬਾਦਸ਼ਾਹ ਨੂੰ ਕਹਿ ਕੇ, ਹੋਟਲ ਵੀ ਮਿਲੇਗੀ, ਮਿਲ ਗਈ, ਇਨਾਮ ਹੀ ਪ੍ਰਾਪਤ ਕਰਾਂ। ਪੜਦਾ ਪਾਤਾ ਮਾਇਆ ਦੇ ਲੋਭ ਨੇ, ਲੋਭ ਬੜਾ ਵੱਡਾ ਪੜਦਾ ਹੈ। ਬਾਬੇ ਨੇ ਤਾਂ ਹੀ ਆਖਿਆ 13-13 ਤੋਂ 13-13 ਤੋਂ ਦੋ ਮਿੰਟ ਪੜ ਲਓ ਬਸ। ਇਹ ਫਿਰ ਸ਼ਹੀਦੀ ਦਾ ਜ਼ਿਕਰ ਇੱਥੋਂ ਆਰੰਭ ਹੁੰਦਾ ਹੈ।

ਕੰਧ ਚਿਣੀ ਜਾ ਰਹੀ। ਹੁਣ ਤੁਹਾਨੂੰ ਪਤਾ ਗੋਡੇ ਥੋੜੇ ਜਿਹੇ ਬਾਹਰ ਹੁੰਦੇ, ਜਦੋਂ ਗੋਡਿਆਂ ਤੱਕ ਕੰਧ ਆਈ ਤੇ ਆਖਿਆ ਮਿਸਤਰੀਆਂ ਦੀ ਹੁਣ ਕੀ ਕਰੀਏ, ਇੰਨੀ ਜਾਲਮ ਬਿਰਤੀ, ਕਹਿੰਦੇ ਇੱਟ ਨਹੀਂ ਤੋੜਨੀ ਗੋਡੇ ਛਿੱਲ। ਉਹ ਅੱਜ ਦਾ ਦਿਨ, ਉਮਰ ਕਿੰਨੀ, ਅੱਜ ਜਿੰਨੇ ਵੀ ਅੱਜ ਸਾਥੀ ਸੁਣ ਰਹੇ ਹੋ, ਸੇਧ ਲੈਣਾ ਆਪਣੇ ਬੱਚਿਆਂ ਨੂੰ, ਇਹ ਸਾਖੀਆਂ ਜ਼ਰੂਰ ਸੁਣਾਇਆ ਕਰੋ, ਫਿਰ ਕਦੀ ਕੇਸ ਨਹੀਂ ਕੱਟਣਗੇ ਵੀ ਆਹ ਸਾਡਾ ਵਿਰਸਾ ਹੈ। ਖਾਸ ਕਰਕੇ ਬੱਚਿਆਂ ਨੂੰ ਵੀ, ਧੀਆਂ ਨੂੰ ਵੀ ਕੰਘੀ ਬੰਨ੍ਹਦਿਆਂ ਭਾਈ ਮਤੀ ਦਾਸ, ਭਾਈ ਤਾਰੂ ਸਿੰਘ, ਬੱਚਿਆਂ ਤੇ ਬਹੁਤ ਅਸਰ ਹੁੰਦਾ, ਸੁਣਾ ਕੇ ਵੇਖੋ ਡਿਊਟੀ ਨਿਭਾਓ। ਛੋਟੇ ਸਾਹਿਬਜ਼ਾਦਿਆਂ ਦੀਆਂ ਸਾਖੀਆਂ, ਇਹਨਾਂ ਨੂੰ ਕੀ ਸੀ ਛੋਟੇ ਸਾਹਿਬ, ਮਾਇਆ ਦਾ ਲਾਲਚ। ਜਦੋਂ ਕੇਸ ਬੰਨਦੇ ਬੰਨਦੇ ਉਹਨਾਂ ਨੂੰ ਇਹ ਸਾਖੀਆਂ ਸੁਣਾਓਗੇ, ਜੋ ਅੱਜ ਇੱਕ ਲਹਿਰ ਵੀ ਚੱਲੀ ਪਈ ਇਹਨੂੰ ਠੱਲ ਪਏ। ਗੁਰਸਾਖੀ ਜੋਤ ਪ੍ਰਗਟ ਹੋਏ, ਬਹੁਤ ਅਸਰ ਪੈਂਦਾ ਸਾਖੀ ਸੁਣਨ। ਕਹਿੰਦੇ ਜਦੋਂ ਕੰਧ ਗਲੇ ਤੱਕ ਆਈਏ, ਹੁਣ ਕਿਸੇ ਦੀ ਹਿੰਮਤ ਨਹੀਂ ਪੈਂਦੀ। ਵਜੀਦ ਖਾਨ ਕਹਿੰਦਾ ਵੀ ਇਹਨਾਂ ਦੇ ਸਿਰ ਧੜ ਤੋਂ ਲਾ ਦੇ, ਕਿਸੇ ਦੀ ਹਿੰਮਤ ਨਹੀਂ ਪੈਂਦੀ। ਦੋ ਮੁਸਲਮਾਨ ਆਏ ਨੇ ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਸੀ, ਉਹ ਕਹਿੰਦੇ ਵਜੀਦ ਖਾਨ ਸਾਨੂੰ ਫਿਰ ਨੌਕਰੀ ਤੇ ਰੱਖ ਲਿਆ ਜਾਵੇ ਤੇ ਫਿਰ ਇਹ ਕੰਮ ਅਸੀਂ ਕਰ ਲਈਏ। ਉਹ ਦੋਵਾਂ ਸਾਹਿਬਜ਼ਾਦਿਆਂ ਦੇ ਸੀਸ ਅੱਜ ਦੇ ਦਿਨ ਧੜ ਤੋਂ ਅਲੱਗ ਰੱਖੋ। ਸਤਨਾਮ, ਤੁਸੀਂ ਉਸ ਪਿਤਾ ਦੇ ਬੱਚੇ ਹੋ, ਤੁਸੀਂ ਉਸ ਪਿਤਾ ਦੀ ਔਲਾਦ ਹੋ, ਗੁਰੂ ਪਿਆਰੇ ਹੋ। ਇਹ ਰਾਏ ਕੱਲਾ ਪਿੰਡ ਜਿੱਥੇ ਮਾਈ ਸੁਣਾਉਂਦਾ ਪਿਆ, ਤੇ ਜਦੋਂ ਇੱਥੇ ਪਹੁੰਚਿਆ ਨਾ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਚਿਣਿਆ ਤੇ ਫਿਰ ਸੀਸ ਧੜ ਤੋਂ ਅਲੱਗ ਕਰ ਦਿੱਤੇ। ਕਹਿੰਦੇ ਉਹ ਕਾਈ ਦਾ ਬੂਟਾ ਜਿਹਦੇ ਆਸੇ ਪਾਸੇ ਮਿੱਟੀ ਖੁਰਚ ਰਹੇ ਸੀ, ਉਹ ਮਹਾਰਾਜ ਨੇ ਤੀਰ ਦੇ ਨਾਲ ਜੜ ਸਮੇਤ ਪੁੱਟਿਆ ਤੇ ਉਸ ਮਾਈ ਨੂੰ ਕਹਿੰਦੇ ਮਲੇਰ ਕੋਟਲੇ ਤੋਂ ਇਲਾਵਾ ਕਿਸੇ ਹੋਰ ਨੇ ਵੀ ਕਚਹਿਰੀ ਚ ਹਾਂ ਦਾ ਨਾਰਾ ਮਾਰੇ ਹੀ ਨਹੀਂ। ਉਹ ਕਾਈ ਦਾ ਬੂਟਾ ਪੁੱਟਿਆ, ਕਹਿੰਦੇ ਮਲੇਰ ਕੋਟਲਾ ਛੱਡ ਕੇ ਉਹ ਵਸਦਾ ਰਹੇਗਾ, ਬਾਕੀ ਮੁਗਲਾਂ ਦੀ ਜੜ ਅੱਜ ਪੁੱਟ ਗਈ। ਇਹ ਕਲਗੀਆਂ ਵਾਲੇ ਜੇ 1000 ਸਾਲ ਇਹ ਮੁਗਲਾਂ ਨੇ ਹਿੰਦੁਸਤਾਨ ਤੇ ਰਾਜ, ਜੋ ਧੀਆਂ ਦੀ ਬਹੂਆਂ ਦੀ ਬੇਬਤੀ, ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ, ਉਸ ਜੜ ਨੂੰ ਉਖਾੜਿਆ ਮੰਦਰਾਂ ਦੀ ਬੇਦਕੀ। ਅਨੇਕਾਂ ਜਗ੍ਹਾ ਤੇ ਦੇਖਿਆ ਜਬਰਦਸਤੀ ਸੀ, ਜਬਰੀ ਸੀ ਬਹੁਤ। ਇਤਿਹਾਸ ਚ ਜਗ੍ਹਾ ਖਾਲੀ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਭਰੀ। ਇਤਿਹਾਸ ਕੋਈ ਇਹੋ ਜਿਹਾ ਨਹੀਂ ਆਇਆ ਸੀ ਜਿਹਦੇ ਚ ਤਿੰਨੇ ਗੁਣ ਹੋਣ, ਭਗਤ ਵੀ ਹੋਵੇ, ਦਾਨੀ ਵੀ ਹੋਵੇ ਤੇ ਸੂਰਮਾ ਵੀ ਹੋਵੇ। ਹੁਣ ਉਹ 1000 ਸਾਲ ਜਿਹੜਾ ਪਿਛਲਾ ਬੀਤੇ, ਭਗਤ ਕਿੰਨੇ ਹੋਏ, ਸੂਰਮੇ ਨਹੀਂ ਸੀ। ਦਾਨੀ ਬਹੁਤ ਹੋਏ, ਸੂਰਮੇ ਨਹੀਂ ਸੀ। ਸੂਰਮੇ ਬਹੁਤ ਹੋਏ ਪਰ ਭਗਤ ਨਹੀਂ ਸੀ। ਇਹ ਜਗ੍ਹਾ ਖਾਲੀ ਪਈ ਸੀ ਜਿਹੜੀ ਕਲਗੀਆਂ ਵਾਲੇ ਨੇ ਆ ਕੇ ਭਰੀ। ਦਾਨੀ ਵੀ ਸੀ ਤੇ ਦਾਨੀ ਇਹੋ ਜਿਹੇ ਕਿ ਸੱਚ ਦੇ ਲਈ ਆਪਣਾ ਸਰਬੰਸ ਹੀ ਦਾਨ ਕਰਦਾ, ਤੇ ਭਗਤ ਇਹੋ ਜਿਹੇ 250 ਸਿੰਘ ਸ਼ਹੀਦ ਕਰਾ ਲਿਆ, ਨੇਮ ਨਹੀਂ ਛੱਡਿਆ ਅੰਮ੍ਰਿਤ। ਤੇ ਸੂਰਮੇ ਇਹੋ ਜਿਹੇ 17 ਜੰਗਾਂ ਲੜੀਆਂ ਤੇ ਸਾਰੀਆਂ ਜਿੱਤੀਆਂ ਸੱਚ ਦੀ ਖਾਤਰ। ਅਸੀਂ ਉਹਦੀ ਅੰਸਾਂ ਅੰਮ੍ਰਿਤ ਛਕੀਏ, ਅੰਮ੍ਰਿਤ ਵੇਲਾ ਸੰਭਾਲੀਏ, ਅੰਮ੍ਰਿਤ ਬਾਣੀ ਨਾਲ ਜੁੜੀਏ।
آج چھوٹے شہر جا

अकाल मूर्त अजूनी सहभंग प्रसाद जब आप सच युगा सच है भी सच।

ਗੁਰਮਤਿ ਸੰਗੀਤ ਪੱਧਤੀ ਵਿੱਚ ਆਸਾ ਬੜਾ ਹੀ ਮਹੱਤਵਪੂਰਨ ਰਾਗ ਹੈ। ਆਸਾ ਰਾਗ ਦੀਆਂ ਮਧੁਰ ਸੁਰਾਵਲੀਆਂ ਪੰਜਾਬ ਦੀ ਪਵਿੱਤਰ ਧਰਤੀ ਦੇ ਕਣ ਕਣ ਵਿੱਚੋਂ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ਪ੍ਰਵੇਸ਼ ਕਰਦੀਆਂ ਹਨ ਅਤੇ ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿੱਚ ਲੁਕਣ ਲੱਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਵਲੀਆਂ ਬਲਿਹਾਰੀ ਕੁਦਰਤ ਵਸਿਆ ਦੀ ਕੀਰਤੀ ਗਾਉਂਦੀਆਂ ਹਨ। ਪੁਰਾਤਨ ਜਾਂ ਮੱਧਕਾਲੀਨ ਗ੍ਰੰਥਾਂ ਵਿੱਚ ਆਸਾ ਰਾਗ ਦਾ ਉਲੇਖ ਕਿਤੇ ਨਹੀਂ ਮਿਲਦਾ। ਇਸ ਰਾਗ ਨੂੰ ਸ਼ਾਸਤਰੀ ਰੂਪ ਪ੍ਰਦਾਨ ਕਰਨ ਵਿੱਚ ਬਾਬਾ ਫਰੀਦ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਧ ਯੋਗਦਾਨ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸ਼ੁੱਧ ਸਵਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਇਸ ਦਾ ਵਾਦੀ ਸਵਰ ਮੱਧਿਅਮ ਅਤੇ ਸਮਾਧੀ ਸ਼ਰਜ ਹੈ। ਗਾਇਨ ਸਮਾਂ ਹੈ ਸਵੇਰੇ ਅਤੇ ਸ਼ਾਮ, ਸੰਧੀ ਪ੍ਰਕਾਸ਼। ਸਰਵਣ ਕਰੋ ਪਹਿਲਾ ਸ਼ਬਦ ਜਿਸ ਨੂੰ ਗਾ ਰਹੇ ਹਨ ਬੀਬੀ ਨਵੇਦਿਤਾ ਕੌਰ ਜੀ ਤੇ ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਸ਼ਬਦ ਦੇ ਬੋਧ ਹਨ ਓਹਾ ਪ੍ਰੇਮ ਪਿਰੀ। ਦੂਸਰਾ ਸ਼ਬਦ ਜਿਸ ਦਾ ਗਾਇਨ ਕਰ ਰਹੇ ਹਨ ਭਾਈ ਨਿਰੰਜਨ ਸਿੰਘ ਜੀ ਔਰ ਰਚਨਾ ਹੈ ਭਗਤ ਕਬੀਰ ਜੀ ਦੀ। ਸ਼ਬਦ ਦੇ ਬੋਧ ਹਨ ਰਾਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਪਹਿਲਾ ਸ਼ਬਦ ਓਹਾ ਪ੍ਰੇਮ ਪਿਰੀ।

ਉਸ ਵਾਹਿਗੁਰੂ ਦੀ ਭਗਤੀ ਕਰਦਿਆਂ ਕੋਈ ਨਿੰਦਾ ਕਰਦੇ ਉਹਦੇ ਨਾਲ ਝਗੜਾ ਨਾ ਕਰੋ। ਬਲਕਿ ਭਗਤ ਜੀ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਅੰਮ੍ਰਿਤ ਰੂਪੀ ਨਾਮ ਪੀ ਜਾਓ, ਕਿਸੇ ਨਾਲ ਝਗੜਾ ਨਾ ਕਰੋ, ਵਾਦ ਵਿਵਾਦ ਨਾ ਕਰੋ।

ਇਹ ਬੇਨਤੀ ਵੀ ਉਹੀ ਕਰ ਸਕਦੇ ਹਨ। ਬਿਰਹਾਂ ਬਿਰਹਾਂ ਆਖੀਏ ਬਿਰਹਾਂ ਤੂੰ ਸੁਲਤਾਨ, ਜਿਸ ਤਨ ਬਿਰਹਾਂ ਨਾ ਉਪਜੇ ਸੋ ਤਨ ਜਾਣ ਮਸਾਣ, ਜਿਸ ਦੇ ਹਿਰਦੇ ਵਿੱਚ ਪ੍ਰਭੂ ਦੇ ਮਿਲਣ ਦਾ ਪਿਆਰ ਨਹੀਂ, ਗੁਰੂ ਦੇ ਚਰਨਾਂ ਦਾ ਪਿਆਰ ਨਹੀਂ, ਗੁਰੂ ਦੇ ਦਰਸ਼ਨਾਂ ਦਾ ਪਿਆਰ ਨਹੀਂ, ਉਹ ਵੀ ਕੋਈ ਹਿਰਦਾ ਹੈ? ਸਾਹਿਬ ਜੀ ਕਹਿੰਦੇ ਨੇ ਉਹ ਹਿਰਦਾ ਨਹੀਂ ਹੈ, ਉਹ ਤਾਂ ਇੱਕ ਸ਼ਮਸ਼ਾਨ ਹੈ। ਗੁਰੂ ਕੇ ਸਿੱਖ ਦਾ ਹਿਰਦਾ ਜਿਹਦੇ ਵਿੱਚ ਹਰ ਵੇਲੇ ਗੁਰੂ ਕਾ ਰੂਪ ਵਸਿਆ ਹੋਇਆ, ਆ ਗੁਰੂ ਕਾ ਸਿੱਖ ਜੋ ਜੰਗਲਾਂ ਵਿੱਚ ਰਹਿੰਦਾ, ਝੁੱਗੀ ਪਾ ਕੇ ਕੋਈ ਲੰਘੇ ਮੁਸਾਫਿਰ ਆਏ ਗਏ ਨੂੰ ਪਾਣੀ ਪਿਲਾਉਂਦਾ, ਇੱਕ ਦਿਨ ਇੱਕ ਡੋਲਾ ਜਾ ਰਿਹਾ ਜਿਹਦੇ ਵਿੱਚ ਵਿਆਹੀ ਹੋਈ ਲੜਕੀ ਬੈਠੀ, ਤਾਂ ਡਾਕੂ ਪੈ ਗਏ, ਡੋਲਾ ਲੁੱਟਣ ਲੱਗੇ, ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਿੰਘ ਸੂਰਮਾ, ਸਾਰੇ ਡੋਲਾ ਛੱਡ ਕੇ ਭੱਜ ਗਏ, ਡਾਕੂ ਲੁੱਟਣ ਲੱਗੇ ਤਾਂ ਇਹਨੇ ਕੱਲਿਆਂ ਸਾਰਿਆਂ ਨਾਲ ਮੁਕਾਬਲਾ ਕੀਤਾ, ਡੋਲੇ ਨੂੰ ਵੀ ਲੁੱਟਣ ਤੋਂ ਬਚਾ ਲਿਆ ਤੇ ਲੜਕੀ ਨੂੰ ਵੀ ਅਮਨ ਅਮਾਨ ਲੈ ਕੇ ਸ਼ਹਿਰ ਵਿੱਚ ਪਹੁੰਚ ਗਿਆ, ਲੇਕਿਨ ਸਾਰੇ ਸਰੀਰ ਤੇ ਜ਼ਖਮਾਂ ਦੇ ਨਿਸ਼ਾਨ ਹੋ ਗਏ, ਥਾਂ ਥਾਂ ਤੇ ਘਾਉ ਪਏ ਹਨ ਤੇ ਰਸਤੇ ਵਿੱਚ ਆ ਕੇ ਡਿੱਗ ਪਿਆ ਤੇ ਮੂੰਹ ਵਿੱਚੋਂ ਕਹਿੰਦਾ ਇੱਕ ਘੁੱਟ ਪਾਣੀ, ਇੱਕ ਘੁੱਟ ਪਾਣੀ। ਇੱਥੋਂ ਲੰਘ ਰਹੇ ਹਨ ਸੋਇਨਾ ਤੇ ਮੋਇਨਾ ਜੋ ਵੈਸ਼ਨੋ ਮਤ ਦੇ ਦੰਪਤੀ ਹਨ। ਸੋਇਨਾ ਮੋਇਨਾ ਆ ਵੈਸ਼ਨੋ ਮਤ ਦੇ ਦੰਪਤੀ ਉੱਥੋਂ ਲੰਘ ਰਹੇ ਸਨ, ਕਿਉਂਕਿ ਇਹਨਾਂ ਦਾ ਨੇਮ ਸੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਆਪ ਇਸ਼ਨਾਨ ਕਰਨਾ ਤੇ ਫਿਰ ਗਾਗਰ ਲੈ ਕੇ ਨਦੀ ਤੇ ਜਾਣਾ, ਉੱਥੋਂ ਜਲ ਦੀ ਭਰ ਕੇ ਲਿਆਉਣਾ, ਠਾਕੁਰ ਨੂੰ ਇਸ਼ਨਾਨ ਕਰਾਉਣਾ। ਅੱਜ ਜਦੋਂ ਨਦੀ ਤੋਂ ਜਲ ਦੀ ਗਾਗਰ ਭਰ ਕੇ ਲਿਆ ਰਹੇ ਤੇ ਕੰਨਾਂ ਵਿੱਚ ਆਵਾਜ਼ ਕਹੀ ਪਈ ਇੱਕ ਘੁੱਟ ਪਾਣੀ, ਇੱਕ ਘੁੱਟ ਪਾਣੀ। ਕੀ ਵੇਖਿਆ, ਕੋਈ ਜ਼ਖਮੀ ਹਾਲਤ ਵਿੱਚ ਆ ਤੜਪ ਰਿਹਾ ਤੇ ਮੁੱਖ ਵਿੱਚੋਂ ਕਹਿੰਦਾ ਪਾਣੀ, ਸਾਡੇ ਕੋਲ ਪਾਣੀ ਹੈ, ਇਹ ਪਾਣੀ ਮੰਗ ਰਿਹਾ। ਤਾਂ ਇਹ ਮਨ ਵਿੱਚ ਆਇਆ ਇਹ ਤਾਂ ਪੂਜਾ ਦਾ ਪਾਣੀ ਹੈ, ਠਾਕੁਰ ਨੂੰ ਇਸ਼ਨਾਨ ਕਰਾਉਣ ਦਾ ਪਾਣੀ ਹੈ, ਜੇ ਇਸ ਨੂੰ ਪਿਲਾ ਦਿੱਤਾ ਤਾਂ ਜੂਠਾ ਹੋ ਜਾਏਗਾ। ਸਾਧ ਸੰਗਤ ਬੋਲੋ ਸ੍ਰੀ ਆਖਿਆ, ਤੂੰ ਭਾਈ ਕੁਝ ਦੇਰ ਠਹਿਰ, ਅਸੀਂ ਠਾਕੁਰ ਨੂੰ ਇਸ਼ਨਾਨ ਕਰਾ ਆਈਏ, ਫਿਰ ਆ ਕੇ ਤੈਨੂੰ ਪਾਣੀ ਪਿਲਾਉਂਦੇ। ਗੁਰੂ ਕਾ ਸਿੱਖ ਕਹਿਣ ਲੱਗਾ ਇੱਕ ਪਾਸੇ ਤਾਂ ਠਾਕੁਰ ਨਾਲ ਏਡਾ ਪਿਆਰ ਕਰਨਾ ਤੇ ਦੂਸਰੇ ਪਾਸੇ ਉਹਦੇ ਬਣਾਏ ਹੋਏ ਬੰਦਿਆਂ ਨੂੰ ਪਾਣੀ ਤੱਕ ਨਾ ਦੇਣਾ। ਉਹ ਲੰਘ ਗਏ ਅੱਗੇ, ਪਾਣੀ ਨਾ ਪਿਲਾਇਆ ਤਾਂ ਸਿੱਖ ਨੇ ਜਾਉਂਦਿਆਂ ਇਹ ਮੂੰਹ ਚੋਂ ਬਚਨ ਆਖੇ, ਇੱਕ ਪਾਸੇ ਰੱਬ ਨਾਲ ਏਡਾ ਪਿਆਰ, ਠਾਕੁਰ ਨੂੰ ਇਸ਼ਨਾਨ ਕਰਾਉਣਾ, ਦੂਸਰੇ ਪਾਸੇ ਘੁੱਟ ਪਾਣੀ ਦਾ ਨਾ ਪਿਲਾਉਣਾ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਸਾਧ ਸੰਗਤ ਬੋਲੋ ਸ੍ਰੀ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਵਾਪਸ ਆਏ, ਠਾਕੁਰ ਨੂੰ ਇਸ਼ਨਾਨ ਕਰਾਇਆ, ਪੂਜਾ ਵਿੱਚ ਜੁੜੇ, ਵੀਣਾ ਚੁੱਕ ਕੇ ਕੀਰਤਨ ਆਰੰਭ ਕਰਨ ਲੱਗੇ, ਲੇਕਿਨ ਅੱਜ ਪੂਜਾ ਵਿੱਚ ਮਨ ਨਹੀਂ ਲੱਗਦਾ, ਬਾਰ ਬਾਰ ਆਵਾਜ਼ ਆਉਂਦੀ ਹੈ ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਉਹ ਸਿੱਖ ਯਾਦ ਆਇਆ, ਪਾਣੀ ਲੈ ਕੇ ਜਦੋਂ ਉਸ ਥਾਂ ਤੇ ਪਹੁੰਚੇ, ਭੀੜ ਲੱਗੀ ਹੋਈ, ਉਹ ਜਿਹੜਾ ਸਿੱਖ ਸੀ ਤਦ ਤੱਕ ਉਹ ਪ੍ਰਾਣ ਤਿਆਗ ਚੁੱਕਾ ਸੀ। ਸਾਧ ਸੰਗਤ ਬੋਲੋ ਸ੍ਰੀ, ਪ੍ਰਾਣ ਛੱਡ ਗਿਆ। ਸਾਰੇ ਖੜੋਤੇ ਇਹੀ ਕਹਿ ਰਹੇ ਸਨ ਇਹ ਧੰਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਸੀ, ਜਿਸ ਨੇ ਡੋਲਾ ਲੁੱਟਣ ਤੋਂ ਬਚਾਇਆ ਤੇ ਦੂਜਿਆਂ ਦੀ ਖਾਤਰ ਆਪਣੀ ਜਾਨ ਦੇ ਦਿੱਤੀ, ਤੇ ਆ ਵਿਚਾਰਾ ਘੁੱਟ ਪਾਣੀ ਦਾ ਮੰਗਦਾ ਚਲਾ ਗਿਆ, ਕਿਸੇ ਨੇ ਪਾਣੀ ਮੂੰਹ ਵਿੱਚ ਨਾ ਪਾਇਆ। ਤਾਂ ਇਹਨਾਂ ਦੋਨੋਂ ਦੇ ਕੰਨਾਂ ਵਿੱਚ ਆਵਾਜ਼ ਪਈ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ।
फिर इन्हां ने अरदास कीती कि हुण असीं की करिए, साडे कोल धन है, इहदे नाम दियां बाउलियां ला देने हां, खूह बना देंदे हां। खूह लाए, बाउलियां पुटाइयां, लेकिन अजे भी यही आवाज कन्नां विच गूंजदी है सिख दी कि जाओ तुहानूं ठाकुर दर्शन नहीं देणगे। सात संगत बोलो श्री वाहिगुरु। किसे ने आके स्रोत पाई सोइना मोइना नूं कि धन गुरु गोबिंद सिंह सच्चे पातशाह इस पिंड विच आ रहे हन, ते तुसी उना दे चरना ते टह के अपनियां भुलां बख्शा लो। आ गए पिंड दे दरवाजे बूहे ते खड़ो गए आके, राह ते उपर सोइना ते मोइना जिथों धन गुरु गोबिंद सिंह पातशाह ने लंघना है, सवेरे ही आके खड़ो गए। नाले खड़ोते हन, नाले ए तुकां पढ़दे हन की

ਕਿਸੇ ਨੇ ਆ ਕੇ ਆਖਿਆ, ਸੋਇਨਾ ਮੋਇਨਾ ਤੁਸੀਂ ਇੱਥੇ ਕਿਉਂ ਖੜੋਤੇ ਹੋ? ਆਖਿਆ, ਇੱਥੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲੰਘਣਾ, ਸਵੇਰੇ ਦੀ ਸ਼ਾਮ ਹੋ ਗਈ, ਅਸੀਂ ਖੜੋਤੇ ਹਾਂ। ਤਾਂ ਗੁਰੂ ਕੇ ਸਿੱਖ ਨੇ ਆਖਿਆ, ਆ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੂਸਰੇ ਰਸਤੇ ਤੋਂ ਆ ਕੇ ਨਗਰ ਵਿੱਚੋਂ ਤਾਂ ਹੋ ਕੇ ਵੀ ਚਲੇ ਗਏ। ਤਾਂ ਕੰਨਾਂ ਵਿੱਚ ਫਿਰ ਆਵਾਜ਼ ਗੂੰਜੀ, ਜਾਓ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਸਾਧ ਸੰਗਤ ਬੋਲੋ ਸ੍ਰੀ ਘਰ ਆਏ ਨਾ ਨੀਂਦ ਪੈਂਦੀ ਹੈ ਨਾ ਚੈਨ ਆਉਂਦਾ, ਕੀ ਕਰੀਏ? ਤਾਂ ਕਿਸੇ ਗੁਰੂ ਕੇ ਸਿੱਖ ਨੇ ਸਰੋਤ ਪਾਈ, ਜੇ ਆਪਣੇ ਗੁਨਾਹ ਬਖਸ਼ਾਉਣੇ ਨੇ ਨਾ ਤਾਂ ਅਨੰਦਪੁਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾਓ। ਦੋਨੋਂ ਤੁਰ ਪਏ ਅਨੰਦਪੁਰ ਸਾਹਿਬ ਵੱਲ, ਬੇਨਤੀ ਕਰਦੇ ਹੋਏ ਇਹ

ਆਏ ਜਦੋਂ ਆਨੰਦਪੁਰ ਸਾਹਿਬ ਦਰਬਾਰ ਵਿੱਚ ਨਹੀਂ ਗਏ, ਉੱਥੇ ਆਏ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸੋਹਣਾ ਬਾਗ ਸੀ ਤੇ ਬਾਗ ਦੀ ਸੇਵਾ ਕਰ ਰਿਹਾ ਭਾਈ ਕੇਸਰਾ ਸਿੰਘ। ਆ ਕੇ ਚਰਨਾਂ ਵਿੱਚ ਬੇਨਤੀ ਕੀਤੀ, ਭਾਈ ਸਾਹਿਬ ਕਿਰਪਾ ਕਰੋ, ਸਾਨੂੰ ਐਸਾ ਮਾਰਗ ਦੱਸੋ ਕਿ ਸਾਡੇ ਕੋਲ ਇੱਕ ਸਿੱਖ ਦੀ ਹੱਤਿਆ ਹੋ ਗਈ ਹੈ, ਜੋ ਪਾਣੀ ਮੰਗਦਾ ਚੱਲਿਆ ਗਿਆ, ਅਸੀਂ ਉਹਦੇ ਮੂੰਹ ਵਿੱਚ ਘੁੱਟ ਪਾਣੀ ਦਾ ਨਾ ਪਾਇਆ ਤੇ ਹੁਣ ਅਸੀਂ ਇਹ ਆਪਣੇ ਸਿਰ ਤੇ ਪਿਆ ਹੋਇਆ ਗੁਨਾਹ, ਸਾਡਾ ਕੀਤਾ ਹੋਇਆ ਪਾਪ ਕਿਵੇਂ ਬਖਸ਼ਿਆ ਜਾਵੇ ਤੇ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਹੋਣ। ਭਾਈ ਕੇਸਰਾ ਸਿੰਘ ਨੇ ਆਖਿਆ, ਤੁਸੀਂ ਇਸੇ ਬਾਗ ਦੀ ਸੇਵਾ ਕਰੋ, ਸਮਾਂ ਆਏਗਾ ਤੁਹਾਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਵੀ ਹੋਣ। ਭਾਈ ਕੇਸਰਾ ਸਿੰਘ ਰੋਜ਼ ਅੰਮ੍ਰਿਤ ਵੇਲੇ ਆ ਫੁੱਲਾਂ ਦੀ ਸੋਹਣਾ ਇੱਕ ਸੇਰਾ ਬਣਾ ਕੇ ਲੈ ਜਾਂਦਾ ਸੀ। ਉਹ ਸੇਰਾ ਮਾਤਾ ਜੀਤੋ ਜੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਰਬਾਰ ਵਿੱਚ ਆਉਂਦੇ ਸਨ ਤਾਂ ਉਹਨਾਂ ਦੇ ਗਲ ਵਿੱਚ ਪਾਇਆ ਕਰਦੇ ਸਨ। ਉਹ ਸੇਰਾ ਅੱਜ ਸੋਇਨਾ ਬੋਇਨਾ ਨੇ ਆਪਣੇ ਆਸੂਆਂ ਦੇ ਨਾਲ ਪਰੋਇਆ, ਤਿਆਰ ਕੀਤਾ, ਆਖਿਆ ਭਾਈ ਕੇਸਰਾ ਸਿੰਘ ਲੈ ਜਾ ਸਾਡੀ ਬੇਨਤੀ ਤੇ ਪਾਤਸ਼ਾਹ ਨੂੰ ਕਹੀ ਸਾਡੇ ਵਾਸਤੇ ਕੀ ਹੁਕਮ ਹੈ। ਜਦੋਂ ਭਾਈ ਕੇਸਰਾ ਸਿੰਘ ਸੇਰਾ ਲੈ ਕੇ ਆਇਆ, ਐਸੇ ਪਿਆਰ ਨਾਲ ਗੁੱਧਿਆ ਹੋਇਆ ਸੇਰਾ ਜਿਸਦੇ ਇੱਕ ਇੱਕ ਫੁੱਲ ਤੇ ਸੋਇਨਾ ਮੋਇਨਾ ਨੇ ਪਤਾ ਨੀ ਕਿਤਨੇ ਕਿਤਨੇ ਅਥਰੂ ਡੇਗੇ ਹਨ। ਜਦੋਂ ਮਾਤਾ ਜੀਤੋ ਜੀ ਨੂੰ ਲਿਆ ਦਿੱਤਾ, ਜੋ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਦੇ ਸੁਪਤਨੀ ਸਨ, ਲਓ ਮਾਤਾ ਜੀ। ਮਾਤਾ ਜੀ ਕਹਿਣ ਲੱਗੇ, ਭਾਈ ਕੇਸਰਾ ਸਿੰਘ ਅੱਜ ਬੜੇ ਪਿਆਰ ਨਾਲ ਸੇਰਾ ਗੁੱਧਿਆ, ਏਡਾ ਸੋਹਣਾ ਸੇਰਾ। ਆਖਿਆ ਇਹ ਮੈਂ ਨਹੀਂ ਗੁੱਧਿਆ, ਇਹ ਕੋਈ ਦੋ ਸੋਇਨਾ ਤੇ ਮੋਇਨਾ ਦਨਪਤੀ ਆਏ ਹਨ, ਇਹ ਉਹਨਾਂ ਗੁੱਧਿਆ, ਤਾਂ ਹੀ ਇਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆ ਗਏ। ਮਾਤਾ ਜੀਤੋ ਜੀ ਨੇ ਸੇਰਾ ਸਾਹਿਬ ਜੀ ਦੇ ਗਲ ਵਿੱਚ ਜਦੋਂ ਪਾਇਆ, ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ, ਭਾਈ ਕੇਸਰਾ ਸਿੰਘ ਆ ਬੇਸ਼ੱਕ ਉਹਨਾਂ ਨੂੰ ਜਾ ਕੇ ਕਹਿ ਦੇ ਸੋਇਨਾ ਮੋਇਨਾ ਨੂੰ ਬਾਗ ਦੀ ਸੇਵਾ ਜ਼ਰੂਰ ਕਰਨ, ਲੇਕਿਨ ਜਦੋਂ ਅਸੀਂ ਬਾਗ ਵਿੱਚ ਆਈਏ ਤਾਂ ਸਾਡੇ ਮੱਥੇ ਨਾ ਲੱਗਣ। ਸਾਧ ਸੰਗਤ ਬੋਲੋ ਸ੍ਰੀ, ਕਿਉਂਕਿ ਸਾਡੇ ਸਿੱਖ ਨੇ ਵਚਨ ਕੀਤਾ ਕਿ ਤੁਹਾਨੂੰ ਠਾਕੁਰ ਦਰਸ਼ਨ ਨਹੀਂ ਦੇਣਗੇ। ਵਾਪਸ ਆਇਆ ਭਾਈ ਕੇਸਰਾ ਸਿੰਘ, ਮਨ ਬੜਾ ਉਦਾਸ ਹੈ। ਸੋਇਨਾ ਮੋਇਨਾ ਸਮਝ ਗਏ ਕਿ ਅਜੇ ਹੁਕਮ ਨਹੀਂ ਮਿਲਿਆ। ਰੋਜ਼ ਨਾਮ ਜਪਦੇ ਹਨ, ਸੇਵਾ ਕਰਦੇ ਹਨ। ਇੱਕ ਦਿਨ ਰਾਤ ਦਾ ਸਮੇਂ, ਦੋਨੋਂ ਆਪਣੀ ਝੁੱਗੀ ਵਿੱਚ ਬੈਠੇ ਸ਼ਬਦ ਗਾ ਰਹੇ ਹਨ। ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ, ਤਾਂ ਹੀ ਬੂਹਾ ਖੜਕਿਆ। ਬੂਹਾ ਖੋਲਿਆ, ਕੀ ਵੇਖਿਆ? ਮਾਤਾ ਜੀਤੋ ਜੀ ਖੜੋਤੇ। ਆਖਿਆ ਮੇਰੇ ਬੱਚਿਓ, ਫਿਕਰ ਨਾ ਕਰੋ, ਜਿਸ ਪਿਆਰ ਨਾਲ ਤੁਸੀਂ ਗੁਰੂ ਘਰ ਦੀ ਸੇਵਾ ਕਰ ਰਹੇ ਹੋ, ਨਾਮ ਜਪ ਰਹੇ ਹੋ, ਇੱਕ ਦਿਨ ਉਹ ਜ਼ਰੂਰ ਆਵੇਗਾ, ਮੇਰਾ ਮਨ ਕਹਿੰਦਾ, ਜਦੋਂ ਤੁਹਾਨੂੰ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਣਗੇ। ਸਾਧ ਸੰਗਤ ਬੋਲੋ ਸ੍ਰੀ। ਉਹ ਸੱਤਵੀਂ ਦਾ ਦਿਨ ਨੇੜੇ ਨੇੜੇ ਆ ਰਿਹਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਵਤਾਰ ਪੁਰਬ। ਸੋਇਨਾ ਮੋਇਨਾ ਨੇ ਸੋਹਣੇ ਫੁੱਲ ਤਿਆਰ ਕੀਤੇ ਕਿ ਜਾ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਭੇਟਾ ਕਰਕੇ ਗੁਲਦਸਤਾ ਬਣਾ ਕੇ ਸੋਹਣਾ ਭੇਜਾਂਗੇ। ਇੱਕ ਦਿਨ ਵਿੱਚ ਰਹਿ ਗਈ, ਅਗਲੇ ਦਿਨ ਪੋ ਸੱਤਵੀਂ ਦਾ ਦਿਨ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਆਗਮਨ ਦਾ, ਪ੍ਰਕਾਸ਼ ਉਤਸਵ ਦਾ। ਤਾਂ ਹੀ ਰਾਤ ਇੱਕ ਰੋੜਾ ਜਲਾਲੀ ਕਰਕੇ ਫਕੀਰ ਆਇਆ, ਉਸਨੇ ਸਾਰੀ ਕਿਆਰੀਆਂ ਵਿੱਚੋਂ ਫੁੱਲ ਤੋੜ ਕੇ ਲੈ ਜਾਣ ਲੱਗਾ। ਸੋਇਨਾ ਮੋਇਨਾ ਨੇ ਜਦੋਂ ਇਹ ਵੇਖਿਆ ਤੇ ਚਰਨ ਪਕੜ ਲਏ, ਆਖਿਆ ਇਹ ਫੁੱਲ ਤੇਰੇ ਵਾਸਤੇ ਨਹੀਂ, ਇਹ ਫੁੱਲ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਸਤੇ ਸਜਾ ਕੇ ਰੱਖੇ। ਤਾਂ ਉਹ ਕਹਿਣ ਲੱਗਾ, ਜੇ ਮੈਨੂੰ ਫੁੱਲ ਨਾ ਦਿਓਗੇ ਤਾਂ ਮੈਂ ਤੁਹਾਨੂੰ ਸ਼ਰਾਪ ਦੇ ਕੇ ਜਾਵਾਂਗਾ। ਕੰਬ ਗਏ, ਗਸ਼ ਖਾ ਕੇ ਦੋਣੋਂ ਡਿੱਗ ਪਏ। ਸਰਦੀਆਂ ਦੀ ਰੁੱਤ ਹੈ, ਦੋਣੋਂ ਦੀ ਲੋਥਾਂ ਬਾਗ ਵਿੱਚ ਪਈਆਂ। ਜਦੋਂ ਸਵੇਰੇ ਰੋੜਾ ਜਲਾਲੀ ਫਕੀਰ ਫੁੱਲਾਂ ਲੈ ਕੇ ਗੁਲਦਸਤਾ ਬਣਾ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ, ਅੱਜ ਪਉ ਸੱਤਵੀਂ ਦਾ ਦਿਨ ਹੈ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਨਮ ਦਿਨ।
सारे पेटावां लिया रहे। जदों रोड़ा जलाली ने फुल रखे अगे तां धन गुरु गोबिंद सिंह पातशाह तरबक के उठ पए, आख्या ओ रोड़ा जलाली, तू रोड़ा जलाली नहीं तू रोड़ा पलाली है। तू ए फुल नहीं तोड़ के लियाया बाग विचों, गुरु नानक दे चरणों विचों दो रूहां नूं तोड़ के लियाया। साहब जी उठे आए उस थां ते जिथे सोयना ते मोयना बेसुरत होके पैन दोनों दी लोथां पईयां। साहब जी दे नाल सारियां संगतां बाग विच आ गई। साहब जी उत्थे ही धरती ते बह गए, एक गोडे ते सोना सोयनिया दा सिर रखिया, एक गोडे ते मोयना दा। भाई दया सिंह जी पातशाह जल लियाओ, जल दे छटे दिते। दोनों ने नेत्र खोले, की वेखिया, साडा सिर धन गुरु गोबिंद सिंह पातशाह दी गोद विच है। साथ संगत बोलो श्री, आख्या सुपना है के सच? साहब जी कहन लगे सच है। अज तुहाडे प्यार दे सदके मेरे सिख ने भी तुहानू बख्शिया और मैं भी तुहानू बख्शिया। आओ अज असी अपना ए पो सतवीं दा पुरब तुहाडी झुग्गी विच ही मनावांगे। झुग्गी विच लै गए, साहब जी बह गए, सारियां संगतां उत्थे ही आ गईयां। साहब जी ने आख्या ओ एडे प्यार नाल सानू याद करदे सो, शब्द सुणांदे सो, हुण असी आए हां, हुण भी तां सुणाओ। दोनों ने फिर ओ शब्द गाव्या। अज मन दियां लोचावां पूरन हो गईयां क्योंकि धन गुरु गोबिंद सिंह पातशाह दे प्रतख दर्शन हो रहे। साथ सगत बोलो श्री, एडा प्यार किते साडे मन विच भी आ जावे, साडा भी मन और रसना एक हो के ए अखर आखे तां फिर गुरु दूर नहीं है। बुलिया साईं ते तो वख ना, फर्क भी विचों कख ना, पर वेखण वाली अख ना। आओ करिए बेनती, मन हिरदा और रसना एक होके ए पुकारे की। आओ प्यार।

ਅਠਾਰਾ ਕਿਵਨ ਕਿਨਹੀਂ ਨਿਵਲ ਭੁਯੰਗਮ ਸਾਧੇ ਮੋਹੇ ਦੀਨ ਹਰ ਹਰ ਆਰਾਧੇ ਤੇਰਾ ਭਰੋਸਾ ਪਿਆਰੇ ਆਨ ਨ ਜਾਣਾ ਵੇਸਾ ਕਿਨਹੀਂ ਗ੍ਰਹਿ ਤਜ ਵਣ ਖੰਡ ਪਾਇਆ ਕਿਨਹੀਂ ਮੋਨ ਅਵਧੂਤ ਸਦਾਇਆ ਕੋਈ ਕਹਿ ਤੋ ਅਨੰਨ ਭਗਵਤੀ ਮੋਹੇ ਦੀਨ ਹਰ ਹਰ ਓਟ ਲੀਤੀ ਕਿਨਹੀਂ ਕਯਾ ਮੈਂ ਕੁਲੈ ਵਡਾਈ ਕਿਨਹੀਂ ਕਯਾ ਬਾਂ ਬਹੁ ਭਾਈ ਕੋਈ ਕਹੇ ਮੈਂ ਧਨੈ ਪਸਾਰਾ ਮੋਹੇ ਦੀਨ ਹਰ ਹਰ ਆਧਾਰਾ ਕਿਨਹੀਂ ਭਵ

ਕੋਈ ਵੱਡੀ ਗੱਲ ਤਾਂ ਪਿਆਰ ਨਾਲ ਪਿੱਛੇ

ਮਾਰਗ ਦਿੱਤਾ। ਜੇ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ, ਉਹਦੀ ਅਰਦਾਸ ਗੁਰੂ ਜ਼ਰੂਰ ਮਨ ਅਰਦਾਸ। ਅਸੀਂ ਕਈ ਵਾਰੀ ਅਰਦਾਸ ਕਰਦੇ ਹਾਂ ਪੂਰੀ ਨਹੀਂ ਹੁੰਦੀ, ਇਹਦਾ ਕਾਰਨ ਕੀ? ਅਰਦਾਸ ਕਰਨ ਵਾਸਤੇ ਵੀ ਥੋੜੀ ਜਿਹੀ ਸੋਝੀ ਸੀ। ਅਰਦਾਸ ਕਰਨ ਵੇਲੇ ਤਿੰਨ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਪਹਿਲੀ ਚੀਜ਼ ਤਾਂ ਅਰਦਾਸ ਕਰਨ ਵੇਲੇ ਇਹ ਸੋਚਣਾ ਹੈ ਵੀ ਮੇਰੀ ਅਰਦਾਸ ਜਾਇਜ਼ ਹੈ ਕਿ ਨਜਾਇਜ਼, ਕਿਉਂਕਿ ਨਜਾਇਜ਼ ਅਰਦਾਸ ਵੀ ਹੁੰਦਾ, ਕਿਉਂਕਿ ਅਰਦਾਸ ਚੋਰ ਵੀ ਕਰਦਾ। ਅਰਦਾਸ ਜਿਹੜੀ ਹੈ ਚੋਰ ਵੀ ਕਰਦਾ, ਵੈਰੀ ਆਦਮੀ ਵੀ ਅਰਦਾਸ ਕਰਦਾ, ਪਰ ਇਹ ਅਰਦਾਸ ਜਾਇਜ਼ ਨਹੀਂ ਹੈ। ਪਹਿਲੀ ਚੀਜ਼ ਆਪ ਅਰਦਾਸ ਜਾਇਜ਼ ਹੋਣੀ, ਦੂਜੀ ਚੀਜ਼ ਮਨ ਦੇ ਅੰਦਰ ਇਹ ਪੂਰਨ ਭਰੋਸਾ ਹੋਣਾ ਚਾਹੀਦਾ ਹੈ ਕਿ ਜਿਸ ਗੁਰੂ ਅੱਗੇ ਮੈਂ ਅਰਦਾਸ ਕਰ ਰਿਹਾ ਉਹ ਮੇਰੀ ਅਰਦਾਸ ਸੁਣ ਰਿਹਾ। ਤੀਜਾ ਮਨ ਦੇ ਅੰਦਰ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮਨਾ ਮੇਰੀ ਅਰਦਾਸ ਵੀ ਜਾਇਜ਼, ਗੁਰੂ ਵੀ ਸੁਣ ਰਿਹਾ ਹੈ, ਪਰ ਦ੍ਰਿੜ ਵਿਸ਼ਵਾਸ ਕੇ ਪੂਰੀ ਵੀ ਜ਼ਰੂਰੀ। ਤਿੰਨੇ ਚੀਜ਼ਾਂ ਜਿਸ ਵੇਲੇ ਮਿਲ ਜਾਣਗੀਆਂ ਉਹ ਅਰਦਾਸ ਜ਼ਰੂਰ ਨਹੀਂ ਹੈ। ਜੇ ਅਰਦਾਸ ਵੀ ਜਾਇਜ਼ ਤੇ ਇਹ ਵੀ ਮਨ ਦੀ ਖਿਆਲ ਹੈ, ਗੁਰੂ ਜਾਗਦੀ ਜੋਤ ਹੈ ਸੁਣਦੇ, ਤੇ ਜੇ ਮਨ ਦੇ ਅੰਦਰ ਇਤਨੀ ਕਮਜ਼ੋਰੀ ਹੈ ਨਾ, ਮਨਾ ਪਤਾ ਨਹੀਂ ਅਰਦਾਸ ਪੂਰੀ ਹੋਵੇ ਜਾਂ ਨਾ ਹੋਵੇ ਤਾਂ ਵੀ ਨਹੀਂ ਹੋਵੇ, ਕਿਉਂਕਿ ਥੋੜਾ ਜਿਹਾ ਵਿੱਚ ਫਰਕ ਪੈ ਗਿਆ, ਥੋੜਾ ਜਿਹਾ ਵਿੱਚ ਵਿੱਚ ਪੈ ਗਈ ਨਾ ਨਿੱਚ। ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਤੇ ਪੂਰਨ ਸੇਫ ਜਰਨੈਲਾਂ ਨੇ ਕਿਹਾ ਸੀ ਕਿ ਸ਼ੇਰੇ ਪੰਜਾਬ ਪਾਣੀ ਬੜਾ ਅਥਾਹ ਹੈ, ਅਟਕਣ ਵਾਲਾ ਨਹੀਂ, ਪਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਮੈਂ ਇਸ ਨੂੰ ਜ਼ਰੂਰ ਪਾਰ ਕਰਾਂ। ਧਿਆਨ ਦਿਓ, ਤੋ ਇਧਰੋਂ ਅਟਕ ਵਿੱਚੋਂ ਵੀ ਪਾਣੀ ਵਿੱਚੋਂ ਵੀ ਆਵਾਜ਼ ਆਈ ਕਿ ਐ ਰਣਜੀਤ ਸਿੰਘ ਕਿਧਰੇ ਗਲਤੀ ਕਰਕੇ ਮੇਰੇ ਚ ਪੈਰ ਨਾ ਪਾ ਦੇ, ਮੇਰਾ ਨਾਮ ਹੀ ਅਟਕਿਆ, ਮੈਨੂੰ ਕਿਸੇ ਨੇ ਨਹੀਂ ਅਟਕਾਇਆ। ਮਹਾਰਾਜਾ ਰਣਜੀਤ ਸਿੰਘ ਕਲਗੀਧਰ ਪਾਤਸ਼ਾਹ ਜੀ ਦੇ ਸਿੱਖ ਨੇ ਕਿਹਾ ਕਿ ਐਸ ਜੇ ਤੇਰਾ ਨਾਮ ਅਟਕਿਆ ਤੈਨੂੰ ਕਿਸੇ ਨੇ ਨਹੀਂ ਅਟਕਾਇਆ, ਤਾਂ ਅੱਜ ਤੱਕ ਮੈਨੂੰ ਵੀ ਕਿਸੇ ਨੇ ਨਹੀਂ ਅਟਕਾਇਆ। ਕੁਛ ਤਰੀਕੇ ਕਲਗੀਧਰ ਦੀ ਬਖਸ਼ਿਸ਼ ਦੁਆਰਾ ਜਿਹੜੇ ਪਾਸੇ ਗਿਆ ਫਤਿਹ ਮਿਲੀ ਹੈ। ਅਰਦਾਸ ਕੀ ਬੇਅੰਤ ਪਾਣੀ ਹੈ ਕਲਗੀਧਰ ਪਾਤਸ਼ਾਹ, ਮੈਂ ਵੀ ਤੇਰਾ, ਰਾਜ ਵੀ ਤੇਰਾ, ਤੇਰੇ ਹੁਕਮ ਵਿੱਚ ਹੀ ਪਾਣੀ ਚੱਲ ਰਿਹਾ ਹੈ, ਪੈਰ ਚੱਲੇ ਲਖਸ਼ ਅਰਦਾਸ ਕਰਕੇ ਜਰਨੈਲਾਂ ਨੇ ਰੋਕੇ, ਪਰ ਮਹਾਰਾਜਾ ਰਣਜੀਤ ਸਿੰਘ ਨੂੰ ਅਰਦਾਸ ਦੇ ਉੱਤੇ ਪੂਰਨ ਫੇਰ ਸੀ, ਵਿਸ਼ਵਾਸ ਸੀ, ਘੋੜੇ ਨੂੰ ਮਾਰੀ ਅੱਡੀ ਜਿਸਨੇ ਪਾਣੀ ਚ ਪਾਇਆ। ਅਰਦਾਸ ਦੇ ਸਦਕੇ ਗੁਰੂ ਨੇ ਬਖਸ਼ਿਸ਼ ਕੀਤੀ, ਪਾਣੀ ਇਤਨਾ ਨੀਵਾਂ ਹੋ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ ਨੂੰ ਛੋ ਕੇ ਬਖਸ਼ ਸੁਣਿਆ ਤਰਾਂ ਗੁਣਾ ਕੀ ਗਾਓ, ਸੁਣੇ ਸੇਖ ਪੀਰ ਪਾਤਸ਼ਾਹ, ਸੁਣੇ ਅੰਧੇ ਪਾਵੇ ਰਹਾਓ, ਸੁਣੇ ਆਸ ਹੋਏ ਅਰਦਾਸ ਜੈਦ ਹੋ। ਇੱਕ ਵਾਰੀ ਦਾਸ ਕਲਕੱਤੇ ਗਿਆ, ਜਿਸ ਤਰ੍ਹਾਂ ਇੱਥੇ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਇੰਡੀਆ ਵਿੱਚ ਵੀ, ਤੁਹਾਡੀ ਬਖਸ਼ਿਸ਼ ਦੁਆਰਾ ਗੁਰੂ ਦੀਆਂ ਸੰਗਤਾਂ ਤਿਆਰ ਕਰਦੀਆਂ ਹਨ, ਇੰਡੀਆ ਵਿੱਚ ਵੀ ਪ੍ਰੋਗਰਾਮ ਰੇਡੀਓ ਤੇ ਵੀ ਟੈਲੀਵਿਜ਼ਨ ਤੇ ਵੀ ਚੱਲਦੇ ਰਹੇ। ਤਾਂ ਉਹ ਕਲਕੱਤੇ ਗਏ, ਫਿਰ ਦੋ ਟਾਈਮ ਦਾ ਕੀਰਤਨ ਜਿਸ ਤਰ੍ਹਾਂ ਇੱਥੇ ਬਖਸ਼ਿਸ਼ ਕੀਰਤਨ ਦੋ ਵੇਲੇ ਦਾ, ਬਾਬਾ ਜੀ ਕਹਿੰਦੇ ਸਾਂ ਰੋਟੀ ਦੋ ਵੇਲੇ ਖਾਂਦੇ ਹਾਂ, ਇਹ ਭੋਜਨ ਵੀ ਦੋ ਵੇਲੇ ਚਾਹੀਦਾ।
साहब सन, वो कह लगे भाई साहब असी अखंड पाठ रखाने ते भोग वाले भी कीर्तन तुसी करे। तैयारी साहब संगत भोग वाले दिन उन्होंने घर पहुंचे, मन्ने परमन्ने जाके जिस वेले श्री गुरु ग्रंथ साहब जी के अखंड पाठ का स्वरूप पिया ते डॉक्टर साहब ने दास को कह लगे भाई साहब अरदास तुसी कर। दास ने कहा भी मैनू तो अरदास आपदी नहीं, किसी होर गुरसिख नूं हुक्म करो। कह लगे नहीं तुहाडे कोले कराणी। सत बचन तो नाल ही कह लगे भी अरदास करो भी मेरी दुकान चंगी चले। मैं सोचा भी दुकान चंगी चले, डॉक्टर की दुकान पर ही चंगी चल सकती जे मरीज बहुत आवे तो, मरीज बहुते आवगे जे बीमारी पेगी आखो श्री ताइ चल सके। मैं क्या डॉक्टर साहब यह की अरदास हाँ जी कर दे खंड पाठ से वैसे वास्ते है लंगर भी इसे वास्ते की अरदास करो कि मेरी दुकान चंगी चल। मैं क्या अरदास कर रही है कि प्लेग पानी है आखो श्री वाई रास्ते से डॉक्टर साहब मैं नहीं अरदास कर। महाराज भाई साहब यह की करन लगे हो संगत खड़ी है तुम कृपा करो। नास ने कह नहीं डॉक्टर कह लगे पाठ तो इस वास्ते रखाया सी। तो दास ने कहा जे तुम पाठ रखाया है लंगर कर रहे हो तो यह अरदास नहीं करनी चाहिए। कह लगे होर कहनी करनी चाहिए। मैं क्या सन गुरु नानक पातशाह के यह अरदास करते हाँ कि पातशाह कृपा करो डॉक्टर साहब उन्हों के हथा शफा बखो बखो ठीक रहे। शफा होगी तो मरीज अपने आप आवे आपे तो करते नहीं भी अभी बीमारी वास्ते ही अरदास कर। कह लगे यह भी गलती है तो मेरे कहना कि अभी अरदासा भी ओपरी इंडिया कर लगे नहीं। तीन चीजा अरदास जायज गुरु बहादुर नाथ ने सुन लिया है पूर्ण विश्वास होवे अरदास विधि कदे ना हो जन की अरदास। इलेक्टर के अंदर बिजली के अंदर ताकत है हर एक वैर के अंदर ताकत पर उसकी फिटिंग वास्ते थोड़ी जी सोझी जी दो अपने आप फिटिंग करा किधरे हथ लग जाएगा छाट बजेगा ये छाट बजा है तो यह ना कि बिजली गलत है लाइट ही गलत है नहीं लाइट तो चंगी है पर घोड़िया तो जरा सीखिया नहीं है इस करके शार्ट वजी। इसी तरह अरदास तो जायज है जिसकी कदे ना हो गई जबकि अरदास पर जे तेन जी जांच नहीं आई तो जांच सीख लै मर्जी कागज पर तेरी भी अरदास की पूरी नहीं हुई तो कह दिए गुरु ही नहीं सुनता ताकत नहीं है कई सामने अशरदता का धक्का पैदा जिस तरह शार्ट पैंती है धक्का पैदा ना डिग पे मैंने कह भी रिश्ता अरदास के अंदर बड़ी तरह सिख के कोल वड्डी दात ही अरदास अरदास ने सदके सिख गुरु नाल जुड़ जाता है गुरु नाल कनेक्शन हो जाता है गुरु नाल मन अटैच हो जाता है तो तीवे साफ निवार महारा दुखंता सुखराज ताको बिगड़ न को लागे जा प्रभागे। गंगा जी देखो ना कि प्यार अरदास कर रही है गुरु की संगत माता गंगा जी सुनते हैं तो प्यार वाले दी आवाजा सुन के अखा प्रभावित है संगत पढ़ रही है।

ਦੁਨੀਆਂ ਪੱਖਾ ਫੇਰੀ ਪਾਣੀ ਧੋਵਾਂ ਜੋ ਦੇਵੇ ਸੁੱਖਾਈ ਅੱਜ ਆਪ ਗੁਰੂ ਦੀਆਂ ਸੰਤਾਂ ਨੂੰ ਪੱਖਾ ਬਾਬਾ ਜੀ ਸਿੰਘ ਜੀ ਮਹਾਰਾਜ ਪੂਰਨ ਮਹਾਂਪੁਰਸ਼ ਹੈ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਸਾਹਿਬ ਨੂੰ ਆਖਿਆਤ ਗੁਰੂ ਨਾਲ ਗਿਆ। ਬਾਬਾ ਜੀ ਵਚਨ ਕਰਦੇ ਸਨ, ਬਾਈ ਜੀ ਗੁਰੂ ਨੂੰ ਸਾਖਿਆਤ ਸਮਝੋਗੇ ਤਾਂ ਸਾਖਿਆਤ, ਤੇ ਜੇ ਨਹੀਂ ਸਮਝੋਗੇ ਤਾਂ ਫਿਰ ਕੋਲ ਰੱਬ ਇੱਛਾ ਹੋਵੇ ਤਾਂ ਵੀ ਨਹੀਂ। ਕੁਫਰੀ ਦਾ ਜ਼ਿਕਰ ਹੈ, ਸ਼ਿਮਲੇ ਤੋਂ ਉੱਪਰ ਹੈ ਕੁਫਰੀ, ਪਾਰਟੀਸ਼ਨ ਤੋਂ ਪਹਿਲੇ ਦੀਆਂ ਗੱਲਾਂ। ਬਾਬਾ ਜੀ ਕੁਫਰੀ, ਮਹਾਰਾਜਾ ਪਟਿਆਲੇ ਦਾ ਉਸ ਵੇਲੇ ਉੱਤੇ ਰਾਜ, ਮਹਾਰਾਜਾ ਯਾਦਵਿੰਦਰ ਸਿੰਘ ਜੀ ਥੋੜਾ ਹੀ ਸਮਾਂ ਹੋਇਆ ਚਲਾਈ ਕਰ ਗਏ, ਸਿੱਖ ਕੌਮ ਦੇ ਵਿੱਚ ਬੜੀ ਮਹਾਨ ਹਸਤੀ ਸਨ। ਉਹਨਾਂ ਦੇ ਮਾਤਾ ਜੀ ਰਾਜ ਮਾਤਾ, ਉਹਨਾਂ ਨੇ ਬੇਨਤੀ ਕੀਤੀ ਬਾਬਾ ਜੀ ਗਰਮੀ ਆ ਪੰਜਾਬ ਦੇ ਵਿੱਚ, ਆਪ ਉੱਥੇ ਬਖਸ਼ਿਸ਼ ਕਰੋ। ਬੇਨਤੀ ਪ੍ਰਵਾਨ ਹੋ ਗਈ। ਪਹਿਲਾਂ ਤਾਂ ਬਾਬਾ ਜੀ ਕਹਿਣ ਲੱਗੇ ਸਾਨੂੰ ਲੋਹੜੀ ਦੀ ਜਿੱਥੇ ਗੁਰੂ ਰੱਖੀ, ਅਸੀਂ ਰਾਜੇ ਮਹਾਰਾਜਿਆਂ ਕੋਲ ਕੀ ਜਾ ਕਰਨਾ ਹੈ? ਤਾਂ ਰਾਜ ਮਾਤਾ ਨੇ ਗਰਗ ਪੱਲਾ ਪਾ ਕੇ ਅਰਦਾਸ ਕੀਤੀ, ਬਾਬਾ ਜੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਵੀ ਤੋਂ ਰਾਜੇ ਸ਼ਿਮਲਾਪ ਦੇ ਘਰ ਗਏ ਸਨ। ਕੁਫਰੀ ਬਾਬਾ ਜੀ ਪਹੁੰਚੇ, ਪੂਰਨਵਾਸੀ ਦਾ ਸਮਾਗਮ, ਸਤਸੰਗਤਾਂ ਰੋਜ਼ ਦਾ ਪ੍ਰਵਾਹ ਚੱਲਦਾ ਹੈ ਨੰਦ ਸਰ, ਪਰ ਪੂਰਨਵਾਸੀ ਦਾ ਖਾਸ ਮਤ। ਉਸ ਵੇਲੇ ਸੇਵ ਲੈਲਪੁਰ ਰਹਿੰਦੇ ਸਨ ਸੰਤ ਮਹਾਰਾਜ ਸੰਤ ਜਾਨ ਸਿੰਘ ਜੀ, ਸਾਰਾ ਜਥਾ ਇਕੱਠਾ। ਖਿਆਲ ਆਇਆ ਚਲੋ ਮਨਾ ਚੱਲ ਕੇ ਬਾਬਿਆਂ ਦੇ ਦਰ ਤੇ ਹਾਜ਼ਰੀ ਪਾਈਏ, ਪੂਰਨਵਾਸੀ ਦੇ ਸਮਾਗਮ। ਲੈਲਪੁਰ ਤੋਂ ਸੰਗਤਾਂ ਲਾਹੌਰ, ਜਲੰਧਰ, ਲੁਧਿਆਣਾ, ਦਿੱਲੀ, ਦੇਹਰਾਦੂਨ, ਪਿਆਰ ਵਾਲੇ ਸੰਗੀ ਬਾਬਾ ਜੀ ਦੀ ਸੰਗਤ ਕਰਨ ਵਾਲੇ ਪਹੁੰਚ, ਰਾਤ ਦਾ ਵਿਮਾਨ ਸਜੇ ਸ਼ਿਮਲੇ ਤੋਂ ਤਕਰੀਬਨ ਕਾਫੀ 8-9 ਮੀਲ ਹੈ ਸ਼ਿਮਲੇ, ਬੜਾ ਭਾਰੀ ਦੀਵਾਨ ਸਜਿਆ। ਰਾਤੀ ਅੰਮ੍ਰਿਤ ਕੀਰਤਨ ਹੈ, ਅੰਮ੍ਰਿਤ ਵੇਲੇ ਫਿਰ ਕੀ ਇਹ ਸ਼ਬਦ, ਕਿਉਂਕਿ ਪੂਰਨਮਾਸ਼ੀ ਤੋਂ ਦੂਸਰੇ ਦਿਨ ਇਹ ਜਿਹੜਾ ਸ਼ਬਦ ਹੈ, ਗੁਰਮਤ ਹਿਰਦੇ ਗਰੀਬੀ ਆਵੇ, ਹਾਂ ਕਿਸ ਕੋਲ ਹੁਕਮ ਆਇਆ ਗੁਰਮਤ ਹਿਰਦੇ ਗਰੀਬੀ ਆਵੇ, ਹੁਣ ਵੀ ਪੜਿਆ। ਭਾਈ ਸਾਹਿਬ ਭਾਈ ਸੰਤਾ ਸਿੰਘ ਜੀ ਰਾਗੀ ਉੱਥੇ ਦੇ ਆਉਂਦੇ ਸਨ ਬਾਬਿਆਂ ਦੇ ਧਿਆਨ ਨੂੰ, ਜਿਸ ਤਰ੍ਹਾਂ ਅੱਜ ਕੱਲ੍ਹ ਭਾਈ ਸਾਹਿਬ ਭਾਈ ਕੇਹਰ ਸਿੰਘ ਜੀ ਜਿਨ੍ਹਾਂ ਨੇ ਸਾਰੀ ਅੱਜ ਵੀ ਗੁਰੂ ਨੂੰ ਬਾਹਰ ਨਹੀਂ ਜਾਂਦੇ, ਕਿਉਂਕਿ ਜਿਨ੍ਹਾਂ ਦੀ ਮਾਲਕ ਦੇ ਦਰ ਤੇ ਡਿਊਟੀ ਉਹਨਾਂ ਨੂੰ ਬਾਹਰ ਜਾਂਦਾ ਟਾਈਮ ਹੀ ਨਹੀਂ। ਉਹ ਤਾਂ ਹਾਜ਼ਰ ਨਾਜ਼ਰ ਗੁਰੂ ਨਾਨਕ ਚੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰੀ ਸਾਧਕ ਇੱਕ ਮਿੰਟ ਨਹੀਂ ਪੁੱਛਦਾ, ਇੱਕ ਮਿੰਟ। ਇੱਕ ਮਿੰਟ ਦਾ ਜ਼ਿਕਰ ਹੈ, ਸਰਦੀ ਬੜੀ ਸੀ, ਇੱਕ ਰਾਗੀ ਪਛੜ ਗਿਆ, ਦੋ ਤਿੰਨ ਮਿੰਟ ਬਾਬਾ ਜੀ ਨੇ ਅੰਮ੍ਰਿਤ ਵੇਲੇ ਤਾੜਨਾ ਕੀਤੀ ਸੀ ਕਿ ਉਹ ਪਿਆਰੇ ਆ, ਗੁਰੂ ਨਾਨਕ ਨੇ ਤੇਰੀ ਉਡੀਕ ਕਰਨੀ ਹੈ ਕਿ ਸਿੱਖ ਨੇ ਗੁਰੂ ਨਾਨਕ ਦੀ ਉਡੀਕ, ਏਕ ਨਾ ਭਰੀਆ ਗੁਣ ਕਰ ਦੋਵਾਂ ਸਹੁ ਜਾਗੇ ਹੋ ਨਿਸਬਰ ਪਾਵਾਂ, ਇਹੋ ਕਿਉਂ ਕੰਤ ਪਿਆਰੀ ਹੋਵਾਂ ਸਹੁ ਜਾਗੇ ਹੋ ਨਿਸਬਰ। ਗੁਰੂ ਨਾਨਕ ਜਾਗਦਾ ਪਿਆ ਹੈ, ਗੁਰੂ ਨਾਨਕ ਉਡੀਕਦਾ ਪਿਆ ਹੈ, ਟਾਈਮ ਨਾਲ ਪਹੁੰਚੇ ਗੁਰੂ ਦੇ ਦਰ ਤੇ ਹਾਜ਼ਰੀ ਲੱਗ ਜਾਏ, ਗੁਰੂ ਦੀ ਬਖਸ਼ਿਸ਼ ਮਿਲ ਜਾਏ। 3 ਮਿੰਟ ਕੋਈ ਥੋੜੇ ਹੁੰਦੇ, 3 ਮਿੰਟਾਂ ਨੂੰ ਪਤਾ ਨਹੀਂ ਕਿਤਨਾ ਪਾੜਾ ਪੈ ਜਾਂਦਾ ਹੈ। ਭਾਈ ਸੰਤਾ ਸਿੰਘਾਂ ਨੇ ਸ਼ਬਦ ਪੜਿਆ, ਗੁਰਮਤ ਹਿਰਦੇ ਗਰੀਬੀ ਆ, ਬੜਾ ਹੱਸਿਆ, ਸੰਗਤ ਨੇ ਝੂਮ ਕੇ ਪੜਿਆ, ਇਤਨਾ ਅਸਰ ਹੋਇਆ ਰਾਜ ਮਾਤਾ ਜੀ ਉਹਨਾਂ ਦੇ ਮਨ ਤੇ, ਇਹ ਸੰਗਤ ਵਿੱਚ ਉੱਠ ਕੇ ਤੇ ਬਾਹਰ ਸਾਰ ਸੰਗਤ ਦੇ ਆਪਣੇ ਦੁਪੱਟੇ ਨਾਲ ਜੋੜੇ ਚੜ ਗਏ। ਗੁਰਮਤ ਹਿਰਦੇ ਗਰੀਬੀ, ਇਤਨੀ ਨਿਮਰਤਾ ਸ਼ਬਦ ਦੇ ਅੰਦਰ, ਸਿੱਧੀ ਸ਼ਬਦ ਨੂੰ ਜੋ ਜੋ ਪੜੋਗੇ ਸ਼ਬਦ ਦਾ ਮਨ ਤੇ ਅਸਰ, ਸ਼ਬਦ ਦੇ ਅੰਦਰ ਗੁਰੂ ਰਹਿੰਦਾ, ਗੁਰੂ ਤੇ ਸ਼ਬਦ ਵਿੱਚ ਫਰਕ ਨਹੀਂ, ਸ਼ਬਦ ਹੀ ਗੁਰੂ ਦਾ ਉਹਨਾਂ ਨੇ ਭੋਗ ਪਾਇਆ। ਸੇਵਕਾਂ ਨੂੰ ਹੁਕਮ ਹੋਇਆ ਸ਼ਬਦ ਪੜੋ, ਜਿਸ ਵੇਲੇ ਬਾਜੀਆਂ ਤੇ ਬੈਠੇ ਅੰਮ੍ਰਿਤ ਵੇਲਾ ਸੀ,
तो शब्द शुरू किया तो यान मिलावे मेरा प्रीतम प्यारा हम इस पे आप बिताई दर्शन हर देखन की साई कृपा करे तो सदगुरु मेले हर हर नाम त्याई जे सुख देता तुझे आराधी दुख भी तुझे त्याई जे भुख देता ही तीरा जा दुख सुख मनाई तन मन काट काट सब अर्पी विच अग्नि आग जलाई पखा फेरी पानी धोआ जो देवे तो इसलिए यह पंक्ति पढ़ी समा बड़ा टिकिया है बाबा जी विराजन लगा के दें राजन लगा के जुड़ जाना अकाल पुरख विराजन रख दिते कह लगे रागी सिंह जी की पढ़े है अच्छा पखा फेरी पानी धोआ जो देवे तो बाबा जी कह लगे कदे पखा फेरे आखो स्त्री हो कदे सात संगत वास्ते पानी धोए एडा वड्डा पार्टी एडा वड्डा क्वेश्चन हार के बेनती की बाबा जी असी तो पंक्तियां पढ़वा बाबा जी कह लगे फिर तुम सानू उपदेश नहीं कर सकते ते अमल नहीं किया भाई जी सानू उपदेश नहीं कर बाजिया तो खा लाहौर तो संगत साढ़े प्यार वाले कई आए मनु बड़ा बड़ी हैरानी हुई संगत में बाबा जी ने ताड़ना कर दी बाहर निकले तो सार संपूर्ण सिदोरी होंगे संगत जी से बड़े गुरु बड़ा मिठा जीवन बाहर आए हके कह लगे काबरो न क्योंकि महापुरुषों की ताड़ना भी ही ताड़ना ताबरना नहीं चाहिए जे मास्टर टीचर किसी वेले स्टूडेंट बच्चे ताड़ना है उन्हें कोई वैधरूपता नहीं होती निराल बच्चे के पढ़े वास्ते माता पिता जे किसी वे बच्चे कुछ कह देते हैं तो उन्हें माता पिता का स्वार्थ नहीं होता माता पिता की इच्छा होती है कि मेरा बच्चा हमेशा चंगी रचना च रहे कामयाब हो जाए जे किसी वे मां पुत को कह देती है पुत मर जा बाबा जी कहते सर पुत्र तू नहीं कहती वो बुराइयां कहती तो सीसा देती है कि मेरा पुत जुगो जुगो तो महापुरुषों की ताड़ने बाबा नरसिंह जी महाराज ताड़ना बड़ी प्यार भी करते सर पर ताड़ बाबा जी कहते सर सारे महापुरुष चंगे रहे पर ताड़ना का पदार्थ तो शायद ही कदम मिले पर ताड़ना भी तारना तो की करिए पूरे से नहीं कह लगे थोड़ा जहा उपराला करो तो क्या भी पक्षे की तो इतने लौट नहीं बड़ी ठंड सी ख्याल आया फिर पानी धोई तो पानी का जिस ने ख्याल बनिया तो ना नहीं सोचा उतों तकरीबन अद्धा महीने का चश्मा सी जितों पानी पड़ो यही सोचा चलो मना महापुरुषों की प्रसन्नता तो संत महाराज संत सुजान सिंह जी सेव के उस्ताद संत भी साल की संगत उन्होंने बख्श कीर्तन थोड़े चो कई उन्होंने सुनिया होगा तो जो उन्होंने कीर्तन च आ जाता सी तो उठन की हिम्मत ही नहीं ये भी बख्श बड़े बुरी सन सिर्फ संत ही नहीं सन नाले विद्वान भी सन क्लासिकल के बड़े माहिर बड़े बड़े मुसलमान उन्होंने मनते सन गवी तो उन्होंने पिता जी भाई साहब भाई ज्ञान सिंह जी जोड़ी वाला सिंह दास चार असी की किया सिर के उत्ते टीम चुक लै जे सतारा सतारा सिर के क्रस्तर चलो पानी लिया तुर पै चश्मे से पहुंचे पानी भर लिया चढ़ाई चढ़नी शुरू कर दी चढ़ाई बड़ी जबरदस्ती शरीर पसीना पसीना पानी कपड़िया से डूबता जाए बड़ा साथ आखिरकार जिस वेले उपर पहुंचे तो अगे बाबा जी नितनेम करके 10 बजे बाहर निकलते थे हाथ में सौटी चिट्टे गुरु वर्गे बस्तर पाए हुए चिट्टा दारा मस्ते कोई दूर सी रबी टहल दूर वेख्या इशारा किया कोल गए जिस वेले तीन रखे पानी में नमस्कार की बाबा जी मुस्कुरा पे कह लगे थक गए हो नहीं पाए कह लगे कोई नहीं चाहे कि भी पानी का लिया जो पंक्ति पढ़ जोगे तो मर गए ना कोई बाबा जी बचन करते सन बाड़ी कह मात्र नहीं कमाई करके दुनिया में देखो
ਕਹਿਣ ਲੱਗ ਸਕਦਾ ਤੇਰੀ ਸਾਸਨ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਪੁੱਤੋਂ ਬਾਣੀ ਅਦੋਂ ਕਹਿੰਦੇ ਗਾਵਿਆ ਸੁਣਿਆ ਹਰ ਤਿਲ ਕਾ ਥਾਏ ਪਾਵੇ ਜਿਵ ਸਤਿਗੁਰ ਕੀ ਆ ਗਿਆ ਸਤ ਸਤ ਕਿਹੜੇ ਲਿਖੇ ਤੇ ਕਮਾਈ ਕਰ ਆਪਣਾ ਪ੍ਰੈਕਟੀਕਲ ਜੀਵਨ ਬਣਾ ਕੇ ਫਿਰ ਕੀਰਤਨ ਕਈ ਵਾਰੀ ਇਹ ਵੀ ਕਹਿ ਦਿੰਦੇ ਸਨ ਵੀ ਤੁਹਾਡੇ ਵਿੱਚ ਕੰਜਰਾਂ ਕੀ ਫਰਕ ਕਈ ਵਾਰੀ ਕਹਿ ਬਾਬਾ ਜੀ ਨੇ ਕਿਉਂਕਿ ਬਖਸ਼ਿਸ਼ ਕਰਦੇ ਸਨ ਕਹਿਣਾ ਤੁਹਾਡੇ ਗੁਣਾਂ ਕੀ ਫਰਕ ਹੈ ਸਾਲ ਤੁਹਾਡੇ ਕੋਲ ਵੀ ਇਹਨੂੰ ਨਾ ਕੋਲ ਸ਼ਬਦ ਉਹ ਵੀ ਪੜ੍ਹ ਲੈਂਦੇ ਤੁਸੀਂ ਵੀ ਪੜ੍ਹ ਰਾਗ ਉਹਨਾਂ ਨੂੰ ਵੀ ਆਉਂਦੇ ਤੁਹਾਨੂੰ ਤੇ ਫਰਕ ਪਾਈ ਵੀ ਇਹੀ ਹੈ ਗੁਰਮੁਖਤਾਰ ਸਾਰ ਤੇ ਮਨ ਜੇ ਗੁਰਮੁਖਤਾ ਨਹੀਂ ਆਈ ਤਾਂ ਕੋਈ ਸਕ ਗੁਰਮੁਖਤਾ ਸਿੱਖਣੀ ਹੈ ਉਹ ਗੁਰੂ ਨਾਲ ਦੁਖੀ ਆਪਣਾ ਪ੍ਰੈਕਟੀਕਲ ਅੱਜ ਤੱਕ ਉਹ ਨਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਐਵੇਂ ਪੰਕਤੀਆਂ ਉਚਾਰੀਆਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੱਜ ਅਮਲ ਪੈ ਕਰਦੇ ਹਨ ਨਾਲੇ ਪੱਖਾ ਫੇਰਦੇ ਹਨ ਤੇ ਨਾਲੇ ਸੜਦੇ ਹਨ ਪੱਖਾ ਫੇਰ

ਗਿਆ ਸਾਸ ਸੰਗਤ ਜੀ ਉੱਠੋ, ਤਿਆਰੀ ਕਰੋ, ਕਮਰ ਕਸੇ ਕਰ ਲਓ, ਹੁਣ ਪਹੁੰਚੀਏ ਕਰੀਏ ਗੁਰੂ ਦੇ ਦਰਸ਼ਨ। ਸਾਰੀ ਸੰਗਤ ਤਿਆਰ ਤੁਰ ਪਈ ਹੈ ਗੁਰੂ ਦੇ ਦਰਸ਼ਨ, ਨਾਲੇ ਤੁਰੇ ਜਾਂਦੇ ਨਾਲੇ ਸ਼ਬਦ ਦੀ ਧਾਰਨਾ ਪੜਦੇ, ਕਿਉਂਕਿ ਸਿੱਖ ਜਿਸੇ ਦੇ ਗੁਰੂ ਵੱਲ ਤੁਰਦਾ ਨਿੰਦਿਆ ਚੁਗਲੀ ਕਰਦਾ ਨਹੀਂ, ਸ਼ਬਦ ਦੀ ਧਾਰ ਸ਼ਬਦ ਨਾਲ ਹੀ, ਤਾਂ ਜੋ ਉੱਥੋਂ ਹੀ ਆਰਮੀ ਸ਼ੁਰੂ ਹੋ ਜਾਂਦੀ ਹੈ ਗੁਰੂ ਦੇ ਦਰਸ਼ਨ ਲੱਗਣ, ਸੰਗਤ ਤੁਰੀ ਜਾਂਦੀ ਹੈ ਤੇ ਨਾਲੇ ਪੜ੍ਹਦੀ ਜਾਂਦੀ ਹੈ।

ਵਾਰੀ ਪੜ੍ਹਦੀ ਜਾਂਦੀ ਮੇਰੇ ਸਤਿਗੁਰ ਜੀ ਦਿਓ ਦਰਸ਼ਨ ਤੇ ਦਰਸ਼ਨ ਦੇਣ ਵਾਲਾ ਚਾਦਰ ਦੀ ਕੁੱਕਣ ਮਾਰ ਕੇ ਪਿੱਛੇ ਪਿੱਛੇ ਦਿਓ ਅਗਲ ਸੋਚਦੇ ਅੱਗੇ ਹੋ ਕੇ ਕਹਿ ਦਈਏ ਕਰ ਲਓ ਦਰਸ਼ਨ ਫਿਰ ਆਪੇ ਸੋਚਿਆ ਨਹੀਂ ਇਹਨਾਂ ਨੇ ਤਾਂ ਸਾਨੂੰ ਪ੍ਰੇਮੀ ਸਿੰਘ ਬਣਾਇਆ ਪਿੱਛੇ ਪਿੱਛੇ ਤੁਰੇ ਆਉਂਦੇ ਆਪਣੇ ਬੱਚਿਆਂ ਦਾ ਪਿਆਰ ਵੇਖ ਕੇ ਜਿਸ ਤਰ੍ਹਾਂ ਮਾਂ ਖੁਸ਼ ਹੁੰਦੀ ਹੈ ਮਾਂ ਨੂੰ ਕਿਤਨਾ ਚਾਅ ਚੜ ਜਾਂਦਾ ਹੈ ਗੁਰੂ ਨੂੰ ਚਾਹ ਪਹੁੰਚ ਗਏ ਸਾਰੇ ਕਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨੀ ਡਿਉਣੀ ਜਥੇਦਾਰ ਲੈ ਕੇ ਅਸਾਧ ਸੰਗਤ ਜੀ ਸਾਰੇ ਉਹ ਸਾਵਧਾਨ ਹੋਵੋ ਜੋੜੇ ਇੱਥੇ ਉਤਾਰ ਦਿਓ ਹਰਿਮੰਦਰ ਸਾਹਿਬ ਜਾ ਕੇ ਗੁਰੂ ਦੇ ਦਰਸ਼ਨ ਕਰ ਸਾਰਿਆਂ ਦੇ ਜੋੜੇ ਲੈ ਦਿਓ ਸੰਗਤ ਅੰਦਰ ਜਾਣ ਜਥੇਦਾਰ ਨੇ ਸੋਚਿਆ ਵੀ ਕੋਈ ਜੋੜੇ ਦਾ ਰਾਖਾ ਵੀ ਦੇਣਾ ਇੱਕ ਸਿੱਖ ਨੂੰ ਬੁਲਾਇਆ ਲੈ ਵੀ ਸਿੱਖਾ ਹੁਕਮ ਕਰੋ ਜਥੇਦਾਰ ਵੀ ਸਾਰੀ ਸੰਗਤ ਅੰਦਰ ਜਾ ਕੇ ਗੁਰੂ ਦੇ ਦਰਸ਼ਨ ਕਰੇਗੀ ਤੇ ਤੂੰ ਉਤਨਾ ਚਿਰ ਇੱਥੇ ਜੋੜਿਆਂ ਦਾ ਰਾਖਾ ਇਸ ਪ੍ਰੇਮੀ ਨੇ ਸਿੱਖ ਦੇ ਨੇਤਰ ਪਾਇਆ ਤੇ ਕਹਿਣ ਲੱਗਾ ਜਥੇਦਾਰ ਜੀ ਮੈਨੂੰ ਇੱਥੇ ਨਾ ਮੈਂ ਚਿਰਾਂ ਦੀਆਂ ਆਸਾਂ ਲਾਈ ਨਹੀਂ ਕਿ ਕਦ ਉਹ ਭਾਗਾਂ ਵਾਲਾ ਦਿਨ ਚਲੇਗਾ ਕਦ ਭਾਗਾਂ ਵਾਲੀ ਘੜੀ ਆਏਗੀ ਜਦ ਮੈਂ ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰ ਮੈਨੂੰ ਨਾ ਦੂਜੇ ਸਿੱਖ ਨੂੰ ਕਿਹਾ ਇਹਦੀਆਂ ਵੀ ਭੁੱਬਾਂ ਨਿਕਲ ਗਈਆਂ ਜਥੇਦਾਰ ਜੀ ਮੇਰੀਆਂ ਅੱਖਾਂ ਜਦੋਂ ਵਾਸਤੂ ਮੇਰਾ ਚਿਤ ਕਰਦਾ ਹੈ ਦੋ ਸੁੱਚੇ ਮੋਤੀ ਗੁਰੂ ਦੇ ਚਰਨਾਂ ਤੇ ਜਾ ਕੇ ਤੁਸੀਂ ਮੈਨੂੰ ਨਾ ਮਿਠਾਓ ਮੇਰੇ ਮਨ ਦੀ ਤਾਂ ਇਹ ਅਵਸਥਾ ਹੈ ਕਿਹੜੀ

ਮੈਨੂੰ ਨਹੀਂ, ਮੇਰੇ ਸੰਬੰਧੀ ਹੈ। ਜਿੱਥੇ ਆਪ ਸੱਚਾ ਹੈ ਜੋੜੇ ਦਾ ਕੋਈ ਨਹੀਂ ਚਾਹੀਦਾ। ਅਜੇ ਪਾਉ ਖੁਸ਼ੀ ਜੀ ਸਾਹਿਬ ਜੀ ਕਹਿਣ ਲੱਗੇ ਗੰਗਾ ਜੀ, ਜੀ ਪਾਤਸ਼ਾਹ ਤੁਸੀਂ ਤਾਂ ਮਹਿਲਾਂ ਨੂੰ ਜਾਓ, ਸਾਈਂ ਜੀ ਆਪ ਹੀ ਚੱਲੋ। ਉਹ ਕਹਿਣ ਲੱਗੇ ਥੋੜੀ ਜੀ ਸੇਵਾ ਬਾਕੀ ਰਹਿ ਗਈ ਹੈ, ਉਹ ਵੀ ਕਰੋ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸੰਗਤ ਵਿੱਚੋਂ ਨੰਘਦੇ ਜਥੇਦਾਰ ਦੇ ਕੋਲ ਆ ਕੇ ਖੋ ਗਏ। ਪਿਆਰ ਨਾਲ ਕਿਹਾ ਜਥੇਦਾਰ ਜੀ, ਗੁਰੂ ਕੀਆਂ ਸੰਗਤਾਂ ਦੇ ਜੋੜਿਆਂ ਵਾਸਤੇ ਸੇਵਾਦਾਰ ਦੀ ਲੋੜ ਹੈ ਨਾ, ਦਾਲ ਤੱਕ ਕੰਮ ਗੁਰੂ ਕੇ ਸਿੱਖਾ ਇਹ ਕੀ ਵਚਨ ਕੀਤਾ, ਤੈਨੂੰ ਜੋੜਿਆਂ ਦਾ ਸੇਵਾਦਾਰ ਬਿਠਾਏ। ਨਹੀਂ ਨਹੀਂ, ਤੂੰ ਅੱਗੇ ਬੜੀ ਸੇਵਾ ਕੀਤੀ, ਰਾਤੀ ਬੜਾ ਪ੍ਰਸ਼ਾਦ ਦੀ ਦੇਖ ਛਕਾਇਆ, ਠੰਡਾ ਜਨ ਪਿਲਾਇਆ, ਫਿਰ ਸਾਰੀ ਰਾਤ ਪੱਖਾ ਕਰਦਾ ਰਹੇ। ਤੂੰ ਤਾਂ ਕੋਈ ਧਰਮ ਅਰਜਨ ਦੇ ਪਾਤਸ਼ਾਹ ਜੀ ਦਾ ਪੂਰਨ ਸਿੱਖ ਹੈ ਪਿਆਰਿਆ, ਤੈਨੂੰ ਇੱਥੇ ਨਹੀਂ ਬਿਠਾਉਣਾ, ਤੈਨੂੰ ਨਾਲ ਲੈ ਕੇ ਚੱਲਾਂਗੇ ਤੇ ਗੁਰੂ ਅੱਗੇ ਅਰਦਾਸ ਕਰਾਂਗੇ। ਪਾਤਸ਼ਾਹ ਪਹਿਲੀ ਵਾਰੀ ਤੇਰੇ ਦਰਸ਼ਨ ਕਰਨ ਵਾਸਤੇ ਆਇਆ, ਹੋਰ ਕੁਛ ਨਹੀਂ ਮੰਗਦੇ, ਜੋ ਕੁਝ ਸਿੱਖ ਨੂੰ ਦਿੱਤਾ ਜੇ ਸਾਡੀ ਚੁਣੀ ਹੈ ਤੇਰੇ ਸਬਕੀ ਤਾਂ ਸਾਡੇ ਗੁਨਾਹ ਬਖਸ਼ੇ ਜਾਂਦੇ। ਅਸੀਂ ਕਹਿਣ ਲੱਗੇ ਜਥੇਦਾਰ ਜੀ ਮੈਨੂੰ ਇੱਥੇ ਮਜਬੂਰ ਕੀਤਾ, ਉਹ ਪਿਆਰੀ ਸਾਧ ਸੰਗਤ ਨੇ ਜੀ, ਸਾਰੇ ਸੰਗਤ ਨੇ ਜੋੜੇ ਉਤਾਰ ਦਿੱਤੇ। ਸੰਗਤ ਤਾਂ ਹਰਿਮੰਦਰ ਸਾਹਿਬ ਜਾ ਰਹੀ ਹੈ ਤੇ ਜੋੜਿਆਂ ਦਾ ਰਾਖਾ ਕੌਣ ਬੈਠਾ ਹੈ? ਪਿਆਰ ਨਾਲ ਆਖੋ ਤੁਹਾਨੂੰ ਸੰਗਤ ਅੰਦਰ ਪਹੁੰਚ ਸਾਹਿਬ ਸ੍ਰੀ ਮੁਕਤ ਸਾਹਿਬ ਜੀ ਦੇ ਦਰਸ਼ਨ ਹੋਏ, ਪਰ ਪੰਜੇ ਪਾਤਸ਼ਾਹ ਦੇ ਦਰਸ਼ਨ। ਬਾਬੇ ਬੁੱਢੇ ਨੂੰ ਪੁੱਛਿਆ, ਬਾਬਾ ਜੀ ਪੰਜੇ ਪਾਤਸ਼ਾਹ ਕਿੱਥੇ ਹਨ, ਦਰਸ਼ਨ ਕਰੀਏ। ਬਾਬੇ ਨੇ ਕਿਹਾ, ਸਾਧ ਸੰਗਤ ਜੀ ਪੰਜੇ ਪਾਤਸ਼ਾਹ ਤਾਂ ਰਾਤ ਦੇ ਪਿਤਲੀ ਸਾਹਿਬ ਗਏ। ਸ੍ਰੀ ਅੰਮ੍ਰਿਤਸਰ ਗੁਰਦੁਆਰਾ ਪਿਤਲੀ ਸਾਹਿਬ ਤੁਸੀਂ ਦਰਸ਼ਨ ਕੀਤੇ ਹੋਣਗੇ, ਪੁਤਲੀ ਘਰ ਦੇ ਕੋਲ ਗੁਰਦੁਆਰਾ ਸਥਾਨ, ਇਹ ਇਤਿਹਾਸਕ ਜੋ ਸਾਖੀ ਪੁਤਲੀ ਸਾਹਿਬ, ਪੁਤਲੀ ਘਰ ਦੇ ਨਾਲ ਪਿਪਲੀ ਸਾਹਿਬ ਸੰਗਤ ਨੇ ਕਿਹਾ, ਬਾਬਾ ਜੀ ਪਿਪਲੀ ਸਾਹਿਬ ਅਸੀਂ ਰਾਤ ਪਿਪਲੀ ਸਾਹਿਬ ਰਹੇ, ਸਾਨੂੰ ਤਾਂ ਗੁਰੂ ਦੇ ਦਰਸ਼ਨ ਨਹੀਂ ਹੋਏ, ਕਿਉਂਕਿ ਸੰਗਤ ਪਹਿਲੀ ਵਾਰੀ ਦਰਸ਼ਨ ਕਰਨ ਵਾਸਤੇ ਗੁਰੂ ਦੀ ਸਾਹ ਸੁਣ ਕੇ ਦਰਸ਼ਨ। ਬਾਬੇ ਬੁੱਢੇ ਨੇ ਕਿਹਾ, ਨਹੀਂ ਰਾਤੀ ਸ੍ਰੀ ਹਰਿਮੰਦਰ ਸਾਹਿਬ ਬਹੁਤ ਪਿਆ, 11 ਦਾ ਟਾਈਮ, ਸਾਹਿਬ ਜੀ ਨੇ ਕਿਹਾ ਸੀ ਬਾਬੇ ਆ ਗੁਰੂ ਦੀਆਂ ਸੰਗਤਾਂ ਦੂਰੋਂ ਉਤਰ ਕੇ ਆਈਆਂ ਹਨ, ਕੁਛ ਵੀ ਲਾ ਤੇ ਉਤਾਰਾ ਕੀਤਾ ਹੈ, ਗੁਰੂ ਕੀ ਸੰਗਤ ਭੁੱਖੀ ਤੇ ਪਿਆ। ਮੈਂ ਕਿਹਾ ਸੀ ਪਾਤਸ਼ਾਹ ਹੁਕਮ ਕਰੋ ਜਾ ਕੇ ਲੰਗਰ ਛਕਾ ਦੇ, ਪਰ ਪੰਜੇ ਪਾਤਸ਼ਾਹ ਮੰਨੇ ਨੀ, ਕਹਿਣ ਲੱਗੇ ਬਾਬੇ ਆ ਤੂੰ ਤਾਂ ਰੋਜ਼ ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਦਾ ਹੈ, ਅੱਜ ਇਲਾਜ ਸਾਨੂੰ ਲੈ ਲੈ ਰਾਤ ਦੇ ਪਿਪਲੀ ਸਾਹਿਬ। ਇੱਕ ਦੂਜੇ ਦੇ ਮੂੰਹ ਵੱਲ ਵੇਖ ਲੱਗੇ, ਜਥੇਦਾਰ ਨੇ ਕਿਹਾ, ਬਾਬਾ ਜੀ ਪੰਜੇ ਪਾਤਸ਼ਾਹ ਤਾਂ ਨਹੀਂ ਗਏ, ਇੱਕ ਸਿੱਖ ਜ਼ਰੂਰ ਗਿਆ, ਹੁਣ ਇਕੜਾ ਪ੍ਰਸ਼ਾਦ ਵੀ ਛਕਾਇਆ, ਜਲ ਵੀ ਪਿਲਾਇਆ, ਪ੍ਰਸ਼ਾਦ ਵੀ ਕਰਦਾ ਰਹੇ। ਬਾਬਾ ਬੁੱਢਾ ਜੀ ਕਹਿਣ ਲੱਗੇ, ਪਿਆਰੇ ਉਹ ਸਿੱਖ ਨਹੀਂ ਸੀ, ਸਿੱਖਾਂ ਦਾ ਮਾਲਕ। ਬਾਬਾ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਬਾਬੇ ਨੇ ਕਿਹਾ, ਪਤਾ ਹੁਣ ਉਹ ਸਿੱਖ ਕਿੱਥੇ ਹੈ? ਬੜੇ ਨਿਰਾਸ਼ ਇੱਕ ਦੂਜੇ ਦੇ ਮੂੰਹ ਵੱਲ ਤੱਕੇ ਤੇ ਉਦਾਸੀ ਵੀ ਜਾ ਕੇ ਕਹਿਣ ਲੱਗੇ, ਬਾਬੇ ਆ ਹੁਣ ਤਾਂ ਜੋੜੀਆਂ ਦਾ ਰਾਖਾ ਵੀ ਬਣ ਗਿਆ। ਬਾਬੇ ਬੁੱਢੇ ਦੀਆਂ ਕੁਪਾਰੀਆਂ

کردار مالک ہو جسے رے بخشش کر. کسی مہاپرش نے لکھا ہے مرشد نے جد بوہا لایا, مرشد لاؤ, مرشد نے جد بوہا لایا اندر جاتی پائی ہر پاسے گرو نانک بیٹھا نرنکار سب لائی. چرنا وچ پدم ہے سونا جو دنیا نو ٹھارے چند سورج اتے پانی بھر دے مانک موتی سارے. سجن ساگ کا لا دیا ڈاکو کا لا دیا. آؤ پیارے ہو میرے بچے نے تو اڈا بھی موہ لا ساری سنگ تھکے ہوئے حضور نے امیو دشٹی نال سارے اور تھکیا بخشش کی تھی دیکھا جپو سترا نام دی بخشش نام دی بخشش دوارا او نام رسنا دوارا ہردے سے جا کے وسیا پیاری سار سنگت نام کا دکا جس نے وجہ بوا پھر گیا اندر سے باہر نام ہی دسن لگ گیا. حضور کہنے لگے ہوں پڑھ سنگت نے پھر پڑھیا کھول کپٹ دور میں لیا نانک ہر شاید بخش. حضور کہنے لگے جو گرو دے پیار سکھ جڑتا ہے گرو دے رحمت کرتا ہے بخش گرو نے وہ بخش سنگت پہ کی تھی بھی کیتی ہے کیونکہ جی سنگت کو لائن واسطے پنجواں گرو نانک آپ گیا ہے تمہیں بھی گرو نہیں لینا آپ کو ایک دن نہیں کہ پاس والے ہو پیارے ایک ویک پورا ماتاوا پیڑا متیا گرو بزرگ ویر ادھی ناگا نہیں پائے ایک ناگا بھی کیرتن نہیں پایا. بابا جی بچت کرتے سر جہاں گرو کے درشن چ ناگا نہیں پاندا گرو میرا جنازہ نہیں پڑتا. یہ تو سیدھی ہے ساری سنگت نے متھا ٹیکیا پاتشاہ ایڈی رحمت. حضور کہنے لگے ہاں سات سنگت یہ پیار گرو کار یہ بخش ہے چل سر گرو ایک پہنا جائے چل سد گرو اور پہنا آئے گرداس جی کے کول سکھ نے پھر بےنتی کر آئے صاحب یہ اوسطا کہڑی ہے جو گرو نے انہوں نے بخشی ہے حضور آئی صاحب جی کہنے لگے سہج اوسطا سہج اوسطا گیان نو انہوں نے اندر باہر گرو کا چاننا پہ کہنے لگا بھائی صاحب الحے دسو سہج اوسطا گرو کی کرپا دوارا آتی ہے اور بھی کچھ سادھن ہے. بھائی صاحب جی کہنے لگے چھ پوڑیاں سہج اوسطا جیڑی سہج اوسطا گیان ہے وہ چھ کلاساں چھ لیسن کہڑے تو بھائی صاحب جی کے گرمت ریتے غریبی پہلی کلاس دنیا کے پدارتھ ملے ہیں من کے اندر نم غریبی کا مطلب نمت ہے نیرا پا کے کپڑے میڑے پاؤ غریبی کا مطلب ہے نمت دنیا کے پدارتھ ملے ہیں سکھ ارداس کرتا ہے تجا کے ارداس ہماری جی اور پن سب تیرا کو نانک سب تیری وڈیائی کوئی ہاں کس کو گرمت نے غریبی ہے دوجی پاؤڑی کہڑی ہے پر ناری دینے کتنا اچا کریکٹر سکھ لو پر ہر پہن تم تریا پرمات ہو رہا ہے سکھ ہے کتنا پوتر جی ایک ناری جتی ہوئی جتی ستی رہتا ہے گرو سے پر ناری دے نیڑ نہ جائے تیجی پوڑی پر دردے نو ہاتھ نہ لا پرایا تن کے سکھ واسطے مٹی دی چوتھی پوڑی پر نندا سن آپ ہٹا کسی بھی نندا نہ کرنی ہے نہ سکھ. ایک میری نانک سر بابا جی کہنے لگے سنگت رو بھائی نندا نہ کرے کر ایک اٹھ کے پریم ہی کھڑا ہو گیا بابا جی ساڈا تو سواؤ بن گیا نندا کرنے یہ کو مطلب حل ہو جائے وہ بھی اس کر لگ جائیں ہمیں جانتے ہوئے بھی آدمی چنگا جی پر سوارتھ پورا ہوا وہ تریفا نے جی بڑا اپکاری یہ ورگا سکھ ہی
ਤੇ ਜੇ ਮਤਲਬ ਅੰਨਾ ਹੋਵੇ ਉਹਦੀ ਨਿੰਦਾ ਸ਼ੁਰੂ ਕਰ। ਸਾਡਾ ਤਾਂ ਸੁਭਾਅ ਹੈ, ਬਾਬਾ ਜੀ ਕਹਿ ਲੈਂਦੇ ਚੰਗਾ ਨਿੰਦਾ ਵੀ ਕਰਿਆ ਕਰੋ, ਉਸ ਕੁਝ ਵੀ ਕਰਿਆ ਕਰੋ। ਸਾਰੀ ਸੰਗਤ ਹੈਰਾਨ ਹੋ ਗਈ, ਬਾਬਾ ਜੀ ਹੁਣੇ ਤੁਸੀਂ ਕਿਹਾ ਸੀ ਨਹੀਂ ਕਰਨੀ ਚਾਹੀਦੀ। ਬਾਬਾ ਜੀ ਕਹਿਣ ਲੱਗੇ ਜੀ ਤੁਹਾਡਾ ਸੁਭਾਅ ਬਣ ਗਿਆ ਹੈ ਤਾਂ ਨਿੰਦਾ ਵੀ ਕਰੋ ਉਸਤਤ ਵੀ। ਬਾਬਾ ਜੀ ਉਹ ਕਿਸ ਤਰ੍ਹਾਂ? ਬਾਬਾ ਜੀ ਕਹਿਣ ਲੱਗੇ ਜੇ ਨਿੰਦਾ ਕਰਨੀ ਹੈ ਤਾਂ ਆਪਣੀ ਕਰੋ, ਸਭ ਹੋ ਗਏ ਨਿੰਦਾ ਕਰਨੀ ਹੈ ਤੇ ਆਪਣੀ ਕਰੋ, ਜੇ ਉਸਤਤ ਕਰਨੀ ਹੈ ਤਾਂ ਮੇਰੇ ਪੈਨ ਗੁਰੂ ਨਾਨਕ ਕਰੋ। ਸੁਭਾਅ ਜੀ ਮੁੱਕ ਗਈ, ਤੇਰੇ ਭਲਾ ਹੀ ਭਲਾ, ਤੇ ਦੂਜੀ ਨਿੰਦਾ ਕਿਸੇ ਨਿੰਦਾ ਭਲੀ ਕਿਸੇ ਕੀ। ਪਰ ਨਿੰਦਾ ਸੁਣ ਆਪ ਹਟਾਵੇ ਤੇ ਪੰਜਵੀਂ ਪੌੜੀ ਕਿਹੜੀ ਹੈ? ਥੋੜਾ ਸਮੇਂ ਥੋੜਾ ਹੀ ਭਾਵੇ, ਥੋੜਾ ਸੋਹਣਾ ਤੇ ਥੋੜਾ ਘੱਟ। ਇਹ ਵੀ ਬੇਨਤੀ ਕੀਤੀ ਬਾਬਾ ਜੀ, ਕੋਈ ਮਿਕਦਾਰ ਨਹੀਂ ਲਿਖੀ ਭਾਈ ਸਾਹਿਬ ਜੀ, ਕਿਤਨਾ ਥੋੜਾ ਜੇ ਅੱਗੇ ਅੱਠ ਰੋਟੀਆਂ ਖਾਂਦੀਆਂ ਤਾਂ ਹੁਣ ਪੰਜ ਖਾ ਲਈ, ਜੇ ਅੱਗੇ 12 ਘੰਟੇ ਸੌਂਦੇ ਹੁਣ 10 ਘੰਟੇ ਸੌਂਦੀ। ਬਾਬਾ ਜੀ ਕਹਿਣ ਲੱਗੇ ਨਹੀਂ, ਕਿਤਨਾ ਥੋੜਾ ਖਾਓ ਜਿਹਦੇ ਨਾਲ ਸਾਰਾ ਦਿਨ ਸਰੀਰ ਪੀੜੇ ਹੀ ਨਾ, ਖੱਟੇ ਨਿਕਾਰ ਹੀ ਨਾ। ਮੁਸਲਮਾਨ ਰੋਜ਼ੇ ਰੱਖਦੇ ਹਨ, ਹਿੰਦੂ ਮਤ ਵਿਚ ਵਰਤ ਰੱਖੇ ਜਾਂਦੇ ਹਨ, ਇਹਦਾ ਮਕਸਦ ਕੀ ਹੈ? ਕੋਈ ਰੋਜ਼ਿਆਂ ਤੇ ਵਰਤਾਂ ਨਾਲ ਕੋਈ ਰੱਬ ਥੋੜਾ ਖੁਸ਼ ਹੋ ਜਾਂਦਾ? ਇਹਦਾ ਮਕਸਦ ਇਹ ਹੈ ਕਿ ਰੋਜ਼ਾ ਰੱਖਣਾ, ਥੋੜਾ ਖਾਣਾ, ਜਿਹਦੇ ਨਾਲ ਸਰੀਰ ਦੀ ਸ਼ੁੱਧੀ। ਆਮ ਡਾਕਟਰ ਕਹਿੰਦੇ ਡਾਕਟਰ ਜੀ ਸਰੀਰ ਭਾਰੀ ਭਾਰੀ ਰਹਿੰਦੀ ਹੈ, ਇੱਕ ਦਿਨ ਫਾਕਾ ਕਰ ਲੈ, ਇਹਦਾ ਮਤਲਬ ਰੋਜ਼ਾ ਰੱਖਣਾ, ਇਹ ਰੋਜ਼ਾ ਹੀ ਹੈ। ਇਹਦੇ ਨਾਲ ਸਰੀਰ ਜਿਹੜਾ ਹੈ ਉਹ ਠੀਕ ਹੋ ਜਾਂਦਾ ਹੈ। ਤਾਂ ਗੁਰੂ ਨੇ ਕਿਹਾ ਕਿ ਮੇਰਾ ਸਿੱਖ ਇੱਕ ਦਿਨ ਰੋਜ਼ਾ ਜਾਂ ਵਰਤ ਨਹੀਂ ਰੱਖਦਾ, ਗੁਰੂ ਕਾ ਸਿੱਖ ਰੋਜ਼ ਹੀ ਰੋਜ਼ਾ ਰੱਖਦਾ ਹੈ। ਉਹ ਕਿਸ ਤਰ੍ਹਾਂ? ਥੋੜਾ ਸਮੇਂ ਥੋੜਾ ਹੀ। ਹੁਣ ਅਲਪਹਾਰ, ਕਲਗੀ ਦਾ ਪਾਤਸ਼ਾਹ ਜੀ ਨੇ ਲਿਖਿਆ ਅਲਪਹਾਰ, ਸੁਣ ਇਤਨਾ ਥੋੜਾ ਖਾਓ ਜਿਹਦੇ ਨਾਲ ਖੱਟੇ ਨਿਕਾਰ ਹੀ ਨਾ ਹੋਵੇ, ਇਤਨਾ ਥੋੜਾ ਖਾਓ ਜਿਹਦੇ ਨਾਲ ਸਰੀਰ ਸਾਰਾ ਦਿਨ ਪੀੜੇ ਹੀ ਨਾ। ਸਭ ਰਸ ਮਿੱਠੇ ਮੰਨੀਏ, ਸੁਣੀਏ ਸਾਲੋਣੇ, ਹਰ ਕੁਰਸੀ ਮੁਖ ਬੋਲਣੇ, ਮਾਰਗ ਨਾਦ ਕੀਏ, 36 ਅੰਮ੍ਰਿਤ ਭਾਵ ਵੇਖ ਜਾ ਕੋ ਨਜ਼ਰ ਕਰੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਸ ਖਾਦੇ ਸਨ ਪੀੜੀਏ, ਮਨ ਮੇ ਚਲੇ ਉਹ ਖਾਣੇ ਨਾ ਖਾ, ਜਿਹਦੇ ਨਾਲ ਮਨ ਵਿਕਾਰੀ, ਮਨ ਬੁਰੇ ਪਾਸੇ ਜਾ, ਉਹ ਖਾਣੇ ਛੱਡ। ਤੇ ਕਿਤਨਾ ਥੋੜਾ ਸਮੀਏ, ਬਾਬਾ ਜੀ ਕਹਿਣ ਲੱਗੇ ਇਤਨਾ ਥੋੜਾ ਸਮੋ ਜਿਹਦੇ ਨਾਲ ਅੰਮ੍ਰਿਤ ਵੇਲਾ ਸੌਂਕੀ ਨਾ ਬਣਾ, ਕਿਉਂਕਿ ਅੰਮ੍ਰਿਤ ਵੇਲਾ ਖਾਸ ਸਖਤੀ। ਛੇਵੀਂ ਪੌੜੀ ਕਿਹੜੀ ਹੈ? ਭਾਈ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਦਾ ਉਪਦੇਸ਼, ਗੁਰੂ ਕਾ ਉਪਦੇਸ਼, ਜੋ ਗੁਰੂ ਕਾ ਹੁਕਮ ਹੈ ਉਹਨੂੰ ਚੋਣੇ, ਸਵਾਗਤ ਕੌਣ ਹੈ ਜੋ ਪਤੀ ਦਾ ਹੁਕਮ ਹੈ, ਲੈਟ ਪੁੱਤਰ ਕੌਣ ਹੈ ਜੋ ਮਾਤਾ ਪਿਤਾ ਦਾ ਹੁਕਮ ਹੈ, ਸਿੱਖ ਕੌਣ ਹੈ ਜੋ ਗੁਰੂ ਕਾ ਹੁਕਮ ਹੈ, ਜੋ ਗੁਰੂ ਕਾ ਹੁਕਮ ਅੰਨ ਛਕਣਾ, ਬਾਣੀ ਪੜ੍ਹਨੀ, ਸਤਸੰਗ ਵਿੱਚ ਜੁੜਨਾ, ਬੁਰੇ ਕੰਮਾਂ ਨੂੰ ਛੱਡਣਾ, ਚੰਗਿਆਈਆਂ ਪੱਲੇ ਬੰਨੀ, ਇਹ ਗੁਰੂ ਕਾ ਹੁਕਮ ਹੈ। ਗੁਰੂ ਕਾ ਸਿੱਖ ਮੰਨ ਕੇ ਸਿੱਖੀ ਦੀ ਰੋਸ਼ਨੀ ਚਲਾ ਜਾਂਦਾ ਹੈ, ਫਿਰ ਜਿੱਥੇ ਸਿੱਖੀ ਦੀ ਰੋਸ਼ਨੀ ਹੈ ਉੱਥੇ ਗੁਰੂ ਸਤਿਗੁਰ ਦਾ ਉਪਦੇਸ਼ ਕਰਾਵੇ। ਤੇ ਜਿਸ ਵੇਲੇ 6 ਪੌੜੀਆਂ ਚੜ੍ਹ ਜਾਂਦਾ ਹੈ, 6 ਕਲਾਸਾਂ ਪੜ੍ਹ ਜਾਂਦਾ ਹੈ, ਉਹ ਭਾਈ ਸਾਹਿਬ ਜੀ ਕਹਿੰਦੇ ਉਹ ਕੌਣ ਬਣ ਜਾਂਦਾ ਹੈ? ਫਿਰ ਭਾਈ ਸਾਹਿਬ ਜੀ ਕਹਿੰਦੇ ਉਹ ਗੁਰਮੁਖ ਬਣ ਜਾਂਦਾ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਗੁਰਮੁਖ ਸੋਈ ਜੋ ਸਹਿਜ, ਉਹਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਦੀਆਂ ਸੰਗਤਾਂ, ਦੂਰ ਨੇੜੇ ਚੱਲ ਕੇ ਆਈਆਂ ਸੰਗਤਾਂ, ਅੱਜ ਆਪ ਵੀ ਧੰਨ ਹੋ, ਇੱਥੋਂ ਦੇ ਪ੍ਰਬੰਧਕ ਵੀ ਧੰਨ, ਹੋਰ ਵੀ ਕਈਆਂ ਦੂਜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ, ਗੁਰਦੁਆਰਾ ਰਾਮਗੜੀਆ ਸਾਹਿਬ ਸੇਵਕਾਂ ਨੇ ਪਿਛਲੇ ਟੂਰ ਦੇ ਵਿੱਚ ਉੱਥੇ ਵੀ ਕੀਰਤਨ ਦੁਆਰਾ ਹਾਜ਼ਰੀਆਂ ਭਰੀਆਂ, ਬੜੀ ਸੰਗਤ ਜੁੜਦੀ ਸੀ। ਅੱਜ ਗੁਰਮੁਖ ਮਾਈ ਆਏ, ਇੱਥੇ ਆਏ, ਉਹਨਾਂ ਦੇ ਦਰਸ਼ਨ ਕਰਕੇ ਮੇਰਾ ਲੂਹ ਨੂੰ ਪੇਟ ਕਰ, ਨਹੀਂ ਤਾਂ ਕਈਆਂ ਥਾਵਾਂ ਤੇ ਸਾਡੇ ਅੰਦਰ ਕਮਜ਼ੋਰੀ ਆ ਜਾਂਦੀ ਕਿ ਮੈਂ ਫਲਾਣੇ ਗੁਰਦੁਆਰੇ ਨਹੀਂ ਜਾਣਾ, ਫਲਾਣੇ ਗੁਰਦੁਆਰੇ। ਉਹ ਸਿੱਖਾ ਜਿੱਥੇ ਗੁਰੂ ਦਾ ਨਾਮ ਆ ਜਾਏਗਾ, ਗੁਰੂ ਤਾਂ ਇੱਕ ਹੀ ਹੈ, ਕੋਈ ਨਾ ਚੀਜ਼ਾਂ। ਮੈਨੂੰ ਬੜੀ ਖੁਸ਼ੀ ਹੋਈ, ਮਾਨ ਉਦੇਹ ਕਰੇ ਵਸਤੂ ਸਾਨੂੰ ਸਦਾ ਲਾ ਕੇ, ਗੁਰਦੁਆਰੇ ਦੇਸ਼ ਬਣਾ ਲਓ ਕੋਈ ਹਰਕ ਨਹੀਂ, ਗੁਰਦੁਆਰੇ ਬਣਾਉਣੇ ਮਾੜੀ ਚੀਜ਼ ਨਹੀਂ ਹੈ, ਪਰ ਗੁਰੂ ਦਾ ਜੋ ਨਿਸ਼ਾਨਾ ਹੈ ਉਹ ਸਾਡਾ ਇੱਕ ਹੈ।
ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ, ਗੁਰੂ ਦੀ ਸੰਗਤ, ਗੁਰੂ ਨਾਨਕ ਦਾ ਨਾਮ, ਗੁਰੂ ਨਾਨਕ ਦੀ ਬਾਣੀ, ਗੁਰੂ ਨਾਨਕ ਦਾ ਧਿਆਨ, ਪਿਆਰੀ ਸਾਧਨ ਤੇ ਜਿੱਥੇ ਚਾਰ ਚੀਜ਼ਾਂ ਹੋਣਗੀਆਂ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਸਨ ਉੱਥੇ ਗੁਰੂ ਨਾਨਕ ਜ਼ਰੂਰ ਹੋਵੇ। ਅੱਜ ਕੋਈ ਸਮਾਂ ਜ਼ਿਆਦਾ ਹੋ ਗਿਆ ਹੈ, ਪਰ ਜ਼ਿਆਦਾ ਹੋਇਆ ਜ਼ਾਇਆ ਨਹੀਂ ਹੋਇਆ, ਕਿਉਂਕਿ ਅੱਜ ਇਸ ਵੀਕ ਦਾ ਬਣਾਇਆ ਪ੍ਰੋਗਰਾਮ ਆਖਰੀ ਕੀਰਤਨ ਸੀ ਰਾਤ ਦਾ। ਉਹ ਕੁਝ ਸਮਾਂ ਚਾਹੀਦੀ ਹੈ। ਅੱਜ ਸਵੇਰੇ ਜਿਸ ਨੇ ਕੀਰਤਨ ਦਾ ਭੋਗ ਪਾਇਆ ਤੇ ਗੁਰੂ ਪਿਆਰੇ ਬੈਠੇ ਸਾਹਮਣੇ ਕਹਿਣ ਲੱਗੇ, ਭਾਈ ਸਾਹਿਬ ਪਿਛਲੀ ਸਾਲ ਵਾਲੀ ਸਾਖੀ ਤੁਸੀਂ ਕਿਧਰੇ ਅਫਰੀਕਾ ਨੈਰੋਬੀ ਕੀਤੀ ਸੀ ਤੇ ਕਾਫੀ ਰਿਕਾਰਡ ਹੋਈ ਤੇ ਉਹ ਸਾਖੀ ਸੁਣੀ ਹੈ, ਚਿਤ ਕਰਦਾ ਮੇਰੀ ਫੇਰ ਸੁਣਾ ਦਿੱਤੀ। ਉਹਨਾਂ ਦਾ ਹੁਕਮ ਸੱਚੇ ਆ, ਕਿਉਂਕਿ ਬਾਬਾ ਜੀ ਦੇ ਪਿੰਡ ਦੇ ਨੇੜੇ ਹੀ ਰਹਿਣ ਵਾਲੇ, ਸੌਂਕਿਆਂ ਦੇ ਰਹਿਣ ਵਾਲੇ, ਉਹਨਾਂ ਦਾ ਹੁਕਮ ਤੇ ਤੁਹਾਡਾ ਪਿਆਰ ਪਿਪਲੀ ਸਾਹਿਬ ਵਾਲੀ ਸਾਖੀ ਆਦਮੀ ਨੇ ਸਾਬਤ ਕੀਤੀ। ਸਮਾਂ ਤੋਂ ਜ਼ਿਆਦਾ ਹੋਇਆ, ਸਮਾਂ ਸਫਲ ਹੋਇਆ, ਭਾਈ ਕੜੀ ਲੱਗੀ। ਜੋ ਸੌ ਆਦਮੀ ਆਵੇ ਉਹ ਤੁਹਾਡੇ ਪਿਆਰ ਨੂੰ ਵੇਖ ਕੇ ਸਿਹਤ ਦਾ ਚਿਤ ਬੜਾ ਪਸੰਦ ਹੈ, ਨਹੀਂ ਤਾਂ ਇਤਨਾ ਚਿਰ ਬਹਿਣਾ ਬੜਾ ਕਠਿਨ। ਪਰ ਇਹ ਗੁਰੂ ਦੀ ਬਖਸ਼ਿਸ਼ ਹੈ, ਇਹ ਹੀ ਰਹਿਮਤ ਹੈ ਗੁਰੂ ਦੀ, ਜੋ ਸਾਡਾ ਮਨ ਗੁਰੂ ਦੇ ਨਾਲ ਜੁੜਿਆ ਹੈ। ਉਹ ਆਓ ਅਰਦਾਸ ਕਰੀਏ, ਅਨੰਦ ਵਰਜਨ ਦੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰੋ। ਇਹ ਜਿਹੜੀਆਂ ਮੰਜ਼ਲਾਂ ਹਨ ਗੁਰਮੁਖੀ ਦੇ ਗਰੀਬੀ, ਇਹ ਸਾਰੀਆਂ ਪੌੜੀਆਂ ਅਸੀਂ ਪਹਿਲਾਂ ਤੇ ਚੜ੍ਹਨ ਦੀ ਕੋਸ਼ਿਸ਼ ਕਰੀਏ। ਆਸਤਾ ਆਸਤਾ ਇਹ ਦਾਲ ਇਹ ਮੰਜ਼ਿਲ ਸਾਡੀ ਵੀ ਮੁੱਕ ਜਾਏ, ਤਾਂ ਸਾਡੀ ਮਨੁੱਖ ਯਾਤਰਾ ਖਤਮ। ਸਾਡਾ ਜੀਵਨ ਆਨੰਦ ਸਾਹਿਬ ਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਇਸ ਜਗ ਮੇਂ ਜਾਨ, ਹਰ ਇੱਕ ਸਿੱਖ ਦਾ ਧਰਮ ਬਣਦਾ ਹੈ ਕਿ ਗੁਰਬਾਣੀ ਦੀ ਮਹਿਕ ਅਤੇ ਬਾਬੇ ਨਾਨਕ ਦੇ ਮਨੁੱਖੀ ਜੀਵਨ ਦੀ ਫਿਲਾਸਫੀ ਜੋ ਹੈ ਉਹ ਦੂਰ ਦੂਰ ਤੱਕ ਫੈਲਾਏ। ਮਿਸ਼ਨਰੀ ਸੇਵਾ, ਕੀਰਤਨ, ਵਿਆਖਿਆ ਆਦਿ ਸਿਰਫ ਅਸੀਂ ਸਿੱਖ ਸੰਗਤਾਂ ਦੇ ਵਿੱਚ ਹੀ ਕਰ ਰਹੇ ਹਾਂ। ਗੈਰ ਸਿੱਖਾਂ ਵਿੱਚ ਭਾਈ ਸਾਹਿਬ ਯੋਗੀ ਹਰਭਜਨ ਸਿੰਘ ਜੀ ਮਹਾਰਾਜ ਤੋਂ ਇਲਾਵਾ ਹੋਰ ਕੋਈ ਸਾਡਾ ਉਪਰਾਲਾ ਇਸ ਮਿਸ਼ਨ ਵਿੱਚ ਨਹੀਂ ਦਿਸਦਾ। ਦਾਸ ਦੀ ਆਪਦੀ ਬਹੁਤ ਥੋੜੀ ਬੁੱਧੀ ਅਨੁਸਾਰ ਕੀਰਤਨ ਰਾਹੀਂ ਕੋਸ਼ਿਸ਼ ਹੈ ਕਿ ਗੁਰਸੰਗੀਤ ਦੀ ਬੇੜੀ ਉੱਤੇ ਸ਼ਿੰਗਾਰ ਕੇ ਤੁਰਕੀ ਬਾਣੀ ਅੰਗਰੇਜ਼ੀ ਵਿਆਖਿਆ ਵਿੱਚ ਪੇਸ਼ ਕੀਤੀ ਜਾਵੇ। ਇਸ ਢੰਗ ਦੀ ਵਰਤੋਂ ਨਾਲ ਇਹ ਵੀ ਤਜਰਬਾ ਹੈ ਕਿ ਜੋ ਸਿੱਖ ਬੱਚੇ ਬੱਚੀਆਂ ਗੁਰਮੁਖੀ ਗੁਰਸਿੱਖੀ ਤੋਂ ਅਧੂਰੇ ਹਨ ਅਤੇ ਗੁਰਦੁਆਰੇ ਆਦਿ ਘੱਟ ਹੀ ਜਾਂਦੇ ਹਨ, ਉਹ ਵੀ ਇਸ ਢੰਗ ਵਿੱਚ ਗੁਰਬਾਣੀ ਪੇਸ਼ ਕੀਤੀ ਹੋਈ ਸੁਣ ਲਈ ਤਿਆਰ ਹਨ। ਸੋ ਅੰਗਰੇਜ਼ੀ ਦੀ ਵਰਤੋਂ

ਸਾਹਿਬ ਤੋਂ ਬਾਅਦ ਕਲਿਆਣ ਰਾਗ ਦਾ ਆਉਣਾ ਸੁਭਾਵਿਕ ਹੈ। ਰਾਗਮਾਲਾ ਵਿੱਚ ਵੀ ਗੌਰਾ ਔ ਕਾਂਦਰਾ ਕਲਿਆਣਾਂ ਦੀ ਤਰਤੀਬ ਰੱਖੀ ਹੈ। ਕਲਿਆਣ ਖੁਸ਼ੀ ਪੈਦਾ ਕਰਦਾ ਹੈ, ਆਤਮਾ ਆਨੰਦ ਵਿੱਚ ਆਈ ਪ੍ਰਭਾਤ ਦੀ ਲੋਹ ਦੀ ਉਡੀਕ ਕਰਦੀ ਹੈ। ਪ੍ਰਭੂ ਦੀ ਯਾਦ ਨੇ, ਸਿਮਰਨ ਨੇ ਦ੍ਰਿੜ ਕਰਾ ਦਿੱਤਾ ਕਿ ਮਾਇਆ ਦੇ ਸਾਰੇ ਯਤਨ ਕਿਸੇ ਕੰਮ ਨਹੀਂ। ਆਨੰਦ ਵਿੱਚ ਆਈ ਆਤਮਾ ਲਾਲਨ ਕੀ ਸੋਭਾ ਸੁਣ ਸੁਣ ਖੀਵੀ ਹੁੰਦੀ ਹੈ। ਸ਼ਬਦ ਦੇ ਸਿਮਰਨ ਦੀ ਬਰਕਤ ਨਾਲ ਸਦਾ ਸਦ ਜਾਗਤ ਰਹਿੰਦੀ ਹੈ ਆਤਮਾ, ਅਤੇ ਕਲਿਆਣ ਸਾਵਧਾਨ ਮੁਦਰਾ ਵਿੱਚ ਹੀ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਉਚਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਭੇਦ ਅਨੁਸਾਰ ਕਲਿਆਣ ਰਾਗ ਦੇ ਅਧੀਨ ਰਾਗ ਕਲਿਆਣ ਭੁਪਾਲੀ ਵੀ ਆਉਂਦਾ ਹੈ। ਕਲਿਆਣ ਅਤੇ ਕਲਿਆਣ ਭੁਪਾਲੀ ਦੋਨੋਂ ਭਿੰਨ ਅਤੇ ਸੁਤੰਤਰ ਰਾਗ ਹਨ। ਕਲਿਆਣ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ 6 ਸ਼ਬਦ ਹਨ ਅਤੇ ਕਲਿਆਣ ਭੁਪਾਲੀ ਵਿੱਚ ਕੇਵਲ 1 ਸ਼ਬਦ ਹੈ। ਇਸ ਰਾਗ ਵਿੱਚ ਤੀਬਰ ਮੱਧਮ ਅਤੇ ਬਾਕੀ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਬਾਜੀ ਸੁਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਗਾਇਨ ਸਮਾਂ ਹੈ ਰਾਤ ਦਾ ਪ੍ਰਥਮ ਪਹਿਰ। ਰਾਗ ਕਲਿਆਣ ਵਿੱਚ ਸਰਵਣ ਕਰੋ 2 ਸ਼ਬਦਾਂ ਦਾ ਕੀਰਤਨ। ਪਹਿਲਾ ਸ਼ਬਦ ਹੈ ਪ੍ਰਭ ਮੋਹੇ ਕਬ ਗਲ ਲਾਵਹਿ ਗੇ, ਪ੍ਰੋਫੈਸਰ ਕਰਤਾਰ ਸਿੰਘ ਜੀ। ਦੂਜਾ ਸ਼ਬਦ ਗਾਇਨ ਕਰ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ। ਸ਼ਬਦ ਹੈ ਗੁਣ ਨਾਦ ਧੁਨ ਆਨੰਦ ਵੇਦ। ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰਾਂ ਪਾਸੋਂ ਪ੍ਰਭ ਮੋਹੇ ਕਬ ਗਲ ਲਾਵਹਿ ਗੇ।

ਕੇਵਲ ਨਾਮ ਜਪਣ ਦੇ ਇਸ਼ਾਨ ਨੂੰ ਪ੍ਰਾਪਤ ਹੋਇਆ ਹੈ। ਨਿਰੰਕਾਰ ਨੇ 84 ਲੱਖ ਜੂਨ ਸੰਸਾਰ ਤੇ ਸਾਜਨਾ ਕੀਤੀ। 84 ਲੱਖ ਤੋਂ ਇੱਕ ਘੱਟ ਸੀ। ਨਿਰੰਕਾਰ ਦਾ ਮਨ ਪਸੀਜਿਆ ਨਹੀਂ ਤੇ ਜਦੋਂ ਮਨੁੱਖ ਦੀ ਸਾਜਨਾ ਕੀਤੀ ਤਾਂ ਨਿਰੰਕਾਰ ਪ੍ਰਸੰਨ ਹੋ ਗਏ। ਆਪਣਾ ਰੂਪ ਵੇਖਿਆ ਮਨੁੱਖ ਦੇ ਵਿੱਚ, ਆਪਣਾ ਸਰੂਪ ਦਿੱਤਾ ਮਨੁੱਖ ਨੂੰ ਤੇ 84 ਲੱਖ ਜੂਨ ਦਾ ਬਾਦਸ਼ਾਹ ਬਣਾ ਦਿੱਤਾ। ਇਸ ਉੱਪਰ ਤੇਰੀ ਸ਼ਿਕਦਾਰੀ ਅਵਰ ਜੂਨ ਤੇਰੀ ਪਨਹਾਰੀ। ਐ ਮਨੁੱਖ ਸਾਰੀਆਂ ਜੂਨਾਂ ਹੋਰ ਤੇਰੀ ਪਾਣੀ ਭਰਨ ਵਾਲੀਆਂ, ਤੇਰੀ ਸੇਵਾ ਕਰਨ ਵਾਲੀਆਂ ਹੋਣਗੀਆਂ। ਪਰ ਵੇਖੀ ਮਨੁੱਖ ਹੋ ਕੇ ਮਨੁੱਖਾਂ ਵਾਲਾ ਕੰਮ ਕਰੀ, ਐਸਾ ਨਾ ਹੋਵੇ ਤੇਰੀਆਂ ਕਰਤੂਤਾਂ ਪਸ਼ੂ ਵਾਲੀਆਂ ਹੋਣ, ਹੋਵੇ ਤੂੰ ਮਨੁੱਖ। ਐਸਾ ਨਾ ਹੋਵੇ ਨਿਰੰਕਾਰ ਦੇ ਬਖਸ਼ੇ ਹੋਏ ਅਮੋਲਕ ਹੀਰਿਆਂ ਲਾਲਾਂ ਤੋਂ ਵੀ ਮਹਿੰਗੇ ਸਵਾਸ ਤੂੰ ਕੌਡੀਆਂ ਦੇ ਵੱਟੇ ਜਾਇਆ ਕਰ ਦੇਵੇਂ। ਐਸਾ ਨਾ ਹੋਵੇ ਜਿਸ ਵਾਹਿਗੁਰੂ ਨੇ ਤੈਨੂੰ ਅਰੋਗ ਕੰਚਨ ਵਰਗਾ ਸਰੀਰ ਦਿੱਤਾ, ਤੂੰ ਉਸ ਨੂੰ ਸੇਵਾ ਸਿਮਰਨ ਪਰਉਪਕਾਰ ਕਰਨ ਦੀ ਬਜਾਏ ਵਿਕਾਰਾਂ ਵਿੱਚ ਪਾਪਾਂ ਵਿੱਚ ਲਾ ਕੇ ਗਾਲ ਦੇਵੇਂ। ਹਜ਼ੂਰ ਬਖਸ਼ਿਸ਼ ਕਰਦੇ ਹਨ ਭਾਈ, ਇਸ ਸਰੀਰ ਰੂਪੀ ਧਰਤੀ ਦੇ ਉੱਤੇ ਮਨ ਨੂੰ ਹਾਲੀ ਬਣਾ, ਕਰਨੀ ਨੂੰ ਕਿਰਸਾਣੀ ਬਣਾ, ਨਾਮ ਦਾ ਬੀਜ ਬੋ, ਸੰਤੋਖ ਦਾ ਸੁਹਾਗਾ ਰੱਖ। ਜੋ ਵਾਹਿਗੁਰੂ ਨੇ ਦੇ ਦਿੱਤਾ ਸਬਰ ਸੰਤੋਖ ਕਰ, ਲੱਖ ਲੱਖ ਸ਼ੁਕਰ ਕਰ ਉਸਦਾ। ਜੋ ਕੁਝ ਵਾਹਿਗੁਰੂ ਨੇ ਦਿੱਤਾ ਅਰਦਾਸ ਕਰ, ਹੇ ਨਿਰੰਕਾਰ ਮੈਂ ਇਸ ਯੋਗ ਨਹੀਂ, ਜਿਤਨਾ ਤੂੰ ਦੇ ਦਿੱਤਾ, ਜਿਤਨੀਆਂ ਰਹਿਮਤਾਂ ਤੂੰ ਕੀਤੀਆਂ ਹਨ, ਜੇ ਕਰੋੜ ਜਨਮ ਪਾ ਕੇ ਵੀ ਤੇਰਾ ਸ਼ੁਕਰਾਨਾ ਕਰਾਂ ਤਾਂ ਵੀ ਨਹੀਂ ਕਰ ਸਕਦਾ। ਹਜ਼ੂਰ ਕਹਿੰਦੇ ਨੇ ਇਸ ਸ਼ੁਭ ਕਰਮਾਂ ਰੂਪੀ ਖੇਤੀ ਵਿੱਚ ਬੀਜ ਵੋ ਨਾਮ ਦਾ, ਤੇ ਫਿਰ ਬੜੀ ਪ੍ਰਫੁੱਲਤ ਹੋਵੇਗੀ। ਐ ਮਨੁੱਖ ਫਿਰ ਨਿਮਰਤਾ ਦੀ ਵਾੜ ਰੱਖੀ, ਕਿਤੇ ਭਲੇ ਕਰਮ ਕਰਦਿਆਂ ਹੋਇਆਂ ਤੇਰੇ ਮਨ ਵਿੱਚ ਹੰਕਾਰ ਨਾ ਆ ਜਾਵੇ। ਜਿਸ ਖੇਤੀ ਨੂੰ ਵਾੜ ਨਾ ਹੋਵੇ, ਉਸ ਖੇਤੀ ਨੂੰ ਪਸ਼ੂ ਜਾਨਵਰ ਉਜਾੜ ਜਾਂਦੇ ਹਨ, ਕਿਤੇ ਤੇਰੀ ਵੀ ਸ਼ੁਭ ਕਰਮਾਂ ਰੂਪੀ ਖੇਤੀ ਉਜੜ ਨਾ ਜਾਵੇ। ਇਸ ਲਈ ਨਿਮਰਤਾ ਵਿੱਚ ਰਹੀ, ਸਭ ਕੁਛ ਕਰਦਿਆਂ ਹੋਇਆਂ ਵੀ ਨਿਰੰਕਾਰ ਅੱਗੇ ਆਪਣੇ ਗੁਨਾਹ ਬਖਸ਼ਾਵੇਂ। ਅੰਮ੍ਰਿਤ ਵੇਲੇ ਦੇ ਜਾਗਣ ਦੀ ਦਾਤ ਮੰਗੀ, ਨਾਮ ਦੀ ਦਾਤ ਮੰਗੀ ਗੁਰੂ ਕੋਲੋਂ, ਹਰ ਵੇਲੇ ਉਹਦੇ ਨਿਰਮਲ ਭਾਉ ਵਿੱਚ ਰਵੀ, ਕਿਉਂਕਿ ਇਹੀ ਇੱਕ ਰੁੱਤ ਹੈ, ਇਹੀ ਇੱਕ ਜੂਨ ਹੈ ਜਿਹਦੇ ਵਿੱਚ ਤੂੰ

ਹੋਰ ਕੋਈ ਜੂਨ ਨਹੀਂ ਜਿਹਦੇ ਵਿੱਚ ਤੂੰ ਸਿਮਰਨ ਸੇਵਾ ਪਰਉਪਕਾਰ ਕਰ ਸਕੇ। ਦੁਰਲਭ ਦੇਹ ਪਾਈ ਵਡਭਾਗੀ, ਵੱਡਿਆਂ ਭਾਗਾਂ ਕਰਕੇ ਤੈਨੂੰ ਪ੍ਰਾਪਤ ਹੋਈ ਹੈ, ਤੇ ਫਿਰ ਇਸ ਵਿੱਚ ਨਾਮ ਦਾ ਬੀਜ ਵੋ, ਨਾਮ ਦਾ ਵਣਜ ਕਰ, ਕਿਉਂਕਿ ਤੂੰ ਵਣਜਾਰਾ ਹੈ ਨਾਮ ਦਾ। ਤੂੰ ਸੰਸਾਰ ਰੂਪੀ ਬਾਜ਼ਾਰ ਵਿੱਚ ਨਾਮ ਦਾ ਵਣਜ ਕਰਨ ਆਇਆ, ਐਸਾ ਨਾ ਹੋਵੇ ਤੂੰ ਅਮੋਲਕ ਹੀਰੇ ਮੋਤੀਆਂ ਤੇ ਲਾਲਾਂ ਦਾ ਵਪਾਰ ਕਰਨ ਆਇਆ ਹੋਵੇ ਤੇ ਟੁੱਟਿਆ ਹੋਇਆ ਕੱਚ ਖਰੀਦ ਕੇ ਆਪਣੇ ਘਰ ਰੱਖ ਲਵੇ, ਤਾਂ ਉਹ ਕੱਚ ਦੇ ਘਰ ਵਿੱਚ ਰਹਿਣ ਵਾਲਾ ਮਨੁੱਖ ਕਦੇ ਜ਼ਖਮੀ ਹੋਣ ਤੋਂ ਬਚ ਨਹੀਂ ਸਕਦਾ। ਇਹ ਜੋ ਦੁਨੀਆਂ ਦੇ ਪਦਾਰਥ ਹਨ, ਅਸੀਂ ਰਾਤ ਦਿਨ ਭਜਦੇ ਹਾਂ ਉਹਨਾਂ ਪਦਾਰਥਾਂ ਦੇ ਮਗਰ, ਕਿਵੇਂ ਮੇਰੇ ਕੋਲ ਹੋ ਜਾਣ? ਹਜ਼ੂਰ ਕਹਿੰਦੇ ਨੇ ਇਹ ਕੱਚ ਦੀ ਨਿਆਈ ਹਨ ਭਾਈ। ਇਹਨਾਂ ਪਦਾਰਥਾਂ ਵਿੱਚ ਰਹਿਣ ਵਾਲਾ ਸਦਾ ਦੁਖੀ ਹੀ ਰਹਿੰਦਾ, ਕੋਈ ਸੁਖੀ ਨਹੀਂ ਹੋਇਆ। ਸੁਖੀ ਤਾਂ ਪਰਮੇਸ਼ਰ ਦੇ ਨਾਮ ਜਪਣ ਵਾਲੇ ਹਨ। ਉਹਨਾਂ ਨੂੰ ਪੁੱਛ ਕਿਤਨੇ ਉਹਨਾਂ ਦੇ ਚਿਹਰੇ ਖਿੜੇ ਹਨ, ਕਿਤਨੇ ਨੂਰ ਹਨ ਉਹਨਾਂ ਦੇ ਮਸਤਕ ਤੇ ਜੋ ਜਪਦੇ ਹਨ ਸ੍ਰੀ ਵਾਹਿਗੁਰੂ। ਇਸ ਲਈ ਨਾਮ ਬੀਜ ਲਓ, ਕਿਉਂਕਿ ਪਤਾ ਨਹੀਂ ਫਿਰ ਇਹ ਮਨੁੱਖਾ ਜਨਮ ਮਿਲਣਾ।